ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਤਿਸੰਗ ਜੀ ਦੋਵਾਂ ਪਰਿਵਾਰਾਂ ਨੂੰ ਸਤਿਗੁਰਾਂ ਨੇ ਖੁਸ਼ੀਆਂ ਸਮਾਂ ਬਖਸ਼ਿਸ਼ ਕੀਤਾ ਹੈ। ਬੱਚਿਆਂ ਦੇ ਆਨੰਦ ਕਾਰਜ ਨੂੰ ਮੁੱਖ ਰੱਖਦੇ ਹੋਏ ਪਰਿਵਾਰ ਇਕੱਤਰ ਹੋਏ ਹਨ। ਸੋ ਬੇਨਤੀ ਹੈ ਕਿ ਲੜਕੇ ਦੀ ਕਲਗੀ ਵਧਾ ਦਿੱਤੀ ਜਾਵੇ ਤਾਂ ਜੋ ਆਪਾਂ ਆਨੰਦ ਕਾਰਜ ਦੀ ਰਸਮ ਹੈ ਉਸਨੂੰ ਆਪਾਂ ਆਰੰਭ ਕਰੀਏ ਜੀ।

ਯੁਗ ਯੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਿਤ ਹਜ਼ੂਰੀ ਵੀ ਜੁੜ ਬੈਠੇ ਗੁਰੂ ਸਤਿਸੰਗ ਜੀ ਹੁਣ ਸਤਿਗੁਰਾਂ ਚਰਨਾਂ ਕਮਲਾਂ ਵਿੱਚ ਆਨੰਦ ਕਾਰਜ ਦੀ ਅਰਮਤਾ ਵਾਸਤੇ ਛੋਟੀ ਅਰਦਾਸ ਹੋਵੇਗੀ ਜਿਸ ਵਿੱਚ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ ਜੀ। ਬਾਕੀ ਸਾਰੀ ਸੰਗਤ ਇਸੇ ਤਰ੍ਹਾਂ ਬੈਠੀ ਰਹੇ। ਬੇਨਤੀ ਹੈ ਕਿ ਲੜਕਾ ਲੜਕੀ ਅਤੇ ਉਹਨਾਂ ਦੇ ਮਾਤਾ ਪਿਤਾ ਆਪਣੀ ਆਪਣੀ ਜਗ੍ਹਾ 'ਤੇ ਖੜ੍ਹੇ ਹੋ ਜਾਓ ਜੀ।

ਕਮਲ ਨਿਰਾਲਮ ਮੁਰਗਾਈ ਨ ਸਾਣੈ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ੍ਰੀ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ

गुण गावहो गोपाल राय रहाओ वड़ा भाग भेटे गुरुदेवा।

ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪ ਹੋ ਹਰ ਰੰਗੇ। ਪਾਰ ਧਨ ਦੋਖ ਕਿਛ ਪਾਪ ਨ ਫੇੜੇ, ਜਮ ਜੰਦਾਰ ਨਾ ਆਵੈ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਣਾਈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਸੁਭਾਗ ਜੋੜੀ ਅਤੇ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਨੰਦ ਕਾਰਜ ਦੀ ਪ੍ਰਾਰੰਭਤਾ ਵਾਸਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਜੋ ਆਨੰਦ ਕਾਰਜ ਦੀ ਆਰੰਭਤਾ ਦੀ ਮਰਿਆਦਾ ਹੈ, ਉਸ ਭਾਗ ਜੋੜੀ ਨੇ ਬੜੀ ਇਕਾਗਰਤਾ ਦੇ ਨਾਲ ਸਮਝਣੀ ਹੈ। ਸਭ ਤੋਂ ਪਹਿਲਾਂ ਹੁਣ ਭਾਈ ਸਾਹਿਬ ਜੀ ਪੱਲੇ ਦਾ ਸ਼ਬਦ ਪੜਨਗੇ, ਜਿਸ ਵਿੱਚ ਲੜਕੀ ਦੇ ਪਿਤਾ ਲੜਕੇ ਦਾ ਪੱਲਾ ਲੜਕੀ ਨੂੰ ਫੜਾਉਣਗੇ ਔਰ ਨਾਲ ਭਾਈ ਸਾਹਿਬ ਪੱਲੇ ਦੇ ਸ਼ਬਦ ਦਾ ਕੀਰਤਨ ਕਰਨਗੇ। ਅਗਲੀ ਮਰਿਆਦਾ ਨਾਲ ਸਮਝਾ ਦਿੱਤੀ ਜਾਵੇਗੀ। ਬੇਨਤੀ ਹੈ ਕਿ ਪੱਲੇ ਦੀ ਰਸਮ ਜਿਹੜੀ ਹੈ ਉਹ ਅਦਾ ਕੀਤੀ ਜਾਵੇ ਜੀ।

ਹੁਣ ਗੁਰੂ ਚਰਨਾਂ ਦੇ ਵਿੱਚ ਜੋ ਆਨੰਦ ਕਾਰਜ ਦੀ ਮਰਿਆਦਾ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਸੁਭਾਗ ਜੋੜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸਤਿਗੁਰੂ ਜੀ ਦੇ ਸਨਮੁੱਖ ਖਲੋ ਕੇ ਆਨੰਦ ਕਾਰਜ ਕਰਵਾਉਣਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸਨਮੁੱਖ ਸੁਭਾਗ ਜੋੜੀ ਨੂੰ ਬੇਨਤੀ ਹੈ ਕਿ ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੀ ਲਾਮ ਦਾ ਪਾਠ ਆਰੰਭ ਹੋਵੇਗਾ, ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਖਲੋ ਜਾਣਾ ਹੈ। ਜਿਸ ਵੇਲੇ ਪਹਿਲੀ ਲਾਮ ਦਾ ਪਾਠ ਸਮਾਪਤ ਹੋਵੇਗਾ ਉਹਦੀ ਇਹ ਨਿਸ਼ਾਨੀ ਹੋਵੇਗੀ ਕਿ ਭਾਈ ਸਾਹਿਬ ਜੀ ਉਸੇ ਲਾਮ ਦਾ ਕੀਰਤਨ ਆਰੰਭ ਕਰ ਦੇਣਗੇ। ਆਪ ਜੀ ਨੇ ਮੱਥਾ ਟੇਕਣਾ ਹੈ ਉਸੇ ਵੇਲੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਪਾਸੇ ਰੱਖਦਿਆਂ ਇਸ ਪਾਸਿਓਂ ਪਰਿਕਰਮਾ ਕਰਨੀ ਹੈ। ਪਰਿਕਰਮਾ ਕਰਦੇ ਸਮੇਂ ਖਿਆਲ ਰੱਖਣਾ, ਆਪਸ ਵਿੱਚ ਕੋਈ ਗੱਲ ਨਹੀਂ ਕਰਨੀ, ਰੁਕਣਾ ਨਹੀਂ ਹੈ ਅਤੇ ਕਿਸੇ ਵੀ ਪ੍ਰਕਾਰ ਜਿਹੜਾ ਹੈ ਔਰ ਉਹ ਆਪ ਜੀ ਨੇ ਜਿਹੜਾ ਹੈ ਔਰ ਉਹ ਹੋਰ ਪਾਸੇ ਧਿਆਨ ਨਹੀਂ ਦੇਣਾ, ਸਿਰਫ ਇਕਾਗਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦਾ ਹੋ ਰਿਹਾ ਕੀਰਤਨ ਸੁਣਨਾ ਹੈ। ਇਸੇ ਤਰੀਕੇ ਨਾਲ ਚਾਰ ਵਾਰ ਆਪ ਜੀ ਨੇ ਪਰਿਕਰਮਾ ਕਰਨੀਆਂ ਹਨ। ਕਿਸੇ ਵੀ ਤਰ੍ਹਾਂ ਦੀ ਆਪ ਜੀ ਨੂੰ ਕੋਈ ਸਮਝ ਨਾ ਲੱਗੇ, ਆਪ ਜੀ ਤਾਬਿਆਂ ਵੱਲ ਦੇਖ ਸਕਦੇ ਹੋ, ਇੱਥੋਂ ਇਸ਼ਾਰਾ ਮਾਤਰ ਆਪ ਜੀ ਨੂੰ ਸਮਝਾ ਦਿੱਤਾ ਜਾਵੇਗਾ। ਹੁਣ ਆਪ ਜੀ ਨਮਸਕਾਰ ਕਰਕੇ ਸਤਿਗੁਰੂ ਜੀ ਦੇ ਸਨਮੁੱਖ ਅਤੇ ਆਪ ਜੀ ਖਲੋ ਜਾਓ ਅਤੇ ਨਾਲ ਹੀ ਹੁਣ ਲਾਵਾਂ ਦਾ ਪਾਠ ਜਿਹੜਾ ਹੈ ਉਹ ਆਰੰਭ ਹੋਵੇਗਾ। ਹਾਂਜੀ, ਬੇਨਤੀ ਹੈ ਕਿ ਆਪ ਜੀ ਮੱਥਾ ਟੇਕ ਕੇ ਸਤਿਗੁਰੂ ਜੀ ਦੇ ਸਨਮੁੱਖ ਖੜ੍ਹੇ ਹੋ ਜਾਓ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਵ

ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵਲਾਈ ਮਨ ਚੰਦਿਆ ਫਲ ਪਾਇਆ ਸੁਆਮੀ ਹਰ ਨਾਮ ਵੱਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਵਿਗਾਸੀ।

ਸਤਿਗੁਰਾਂ ਦੀ ਕਿਰਪਾ ਮਹਿਰਾਮਨ ਸਦਕਾ ਪੂਰਨ ਗੁਰਮਿਆਦ ਅਨੁਸਾਰ ਸੁਭਾਗ ਜੋੜੀ ਦੇ ਆਨੰਦ ਕਾਰਜ ਹੋਏ ਹਨ। ਸੋ ਦੋਵਾਂ ਪਰਿਵਾਰਾਂ ਨੂੰ ਸਾਡੇ ਸਮੂਹ ਸਟਾਫ ਵੱਲੋਂ ਲੱਖ ਲੱਖ ਵਧਾਈ। ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰਾਂ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣ। ਆਓ ਸਰ ਜਾਣੇ ਹੁਣ ਆਪਾਂ ਅਰਦਾਸ ਵਿੱਚ ਹਾਜ਼ਰ ਲਗਾਈ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ। ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ।

ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ, ਸਿੱਖਾਂ ਦਾ

ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ।

ਸਪੁੱਤਰ ਸਰਦਾਰ ਹਰਪ੍ਰੀਤ ਸਿੰਘ ਮਾਨ, ਬੀਬੀ ਸੁਖਵਿੰਦਰ ਕੌਰ ਮਾਨ, ਬੇਟੀ ਹਰਨੀਪ ਕੌਰ ਸੁੰਨਰ, ਸਪੁੱਤਰੀ ਹਰ ਗੁਰਮੇਲ ਸਿੰਘ ਸੁੰਨਰ, ਬੀਬੀ ਅਜਵਿੰਦਰ ਕੌਰ ਸੁੰਨਰ।

ਸਿਦਕ ਭਰੋਸਾ ਬਖਸ਼ਣਾ ਸੁਭਾਗ ਜੋੜੀ ਨੂੰ ਸਤਿਗੁਰੂ ਜੀਓ ਗ੍ਰਹਿਸਤ ਜੀਵਨ ਦੇ ਸੁੱਖ ਬਖਸ਼ਿਸ਼ ਕਰਨੇ ਆਪਣੀ ਚਰਨ ਸ਼ਰਨ ਦਾ ਓਟ ਆਸਰਾ ਬਖਸ਼ਿਸ਼ ਕਰਨਾ ਸਤਿਗੁਰੂ ਜੀਓ ਲੜਕੀ ਪਰਿਵਾਰ ਵੱਲੋਂ ਆਪ ਜੀ ਦੇ ਸਥਾਨਾਂ ਵਾਸਤੇ ਸਤਿਗੁਰੂ ਜੀਓ ਬਿਲਡਿੰਗ ਫੰਡ ਵਾਸਤੇ $500 ਸੇਵਾਵਾਂ ਦਿੱਤੀਆਂ ਗਈਆਂ ਕਿਰਪਾ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਦੋਨਾਂ ਪਰਿਵਾਰਾਂ ਦਾ ਆਪਸੀ ਤਾਲਮੇਲ ਪ੍ਰੇਮ ਇਤਫਾਕ ਪ੍ਰਗਟ ਕਰਨਾ ਸਤਿਗੁਰੂ ਜੀ ਉਸ ਭਾਗ ਜੋੜੀ ਨੂੰ ਆਪਸੀ ਪ੍ਰੇਮ ਇਤਫਾਕ ਬਖਸ਼ਣਾ ਸੁੰਦਰ ਪੁਸ਼ਾਕੇ ਹਾਜ਼ਰ ਦਰ ਪ੍ਰਵਾਨ ਕਰਨੇ ਲੋਕ ਪਰਲੋਕ ਪੜਦੇ ਕੱਜ ਲੈਣੇ ਸਤਿਗੁਰੂ ਜੀਓ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਬਖਸ਼ਣਾ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੈ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨ ਹਰ ਦਇਆਲਾ ਨਾਨਕ ਕਰਕੇ ਗੋਲੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਜਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਸੁਭਾਏ ਮਾਨ ਸੁਭਾਗ ਜੋੜੀ ਅਤੇ ਸਮੂਹ ਪਰਿਵਾਰ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਸੁਭਾਗ ਜੋੜੀ ਦਾ ਆਨੰਦ ਕਾਰਜ ਸਤਿਗੁਰੂ ਜੀ ਦੀ ਹਾਜ਼ਰੀ ਦੇ ਵਿੱਚ ਸੰਪੂਰਨ ਹੋਇਆ ਹੈ। 2 ਮਿੰਟ ਵਾਸਤੇ ਆਪ ਜੀ ਦੇ ਸਨਮੁਖ ਕੁਝ ਜ਼ਰੂਰੀ ਬੇਨਤੀਆਂ ਹਨ, ਆਪ ਜੀ ਨੇ ਗੌਰ ਕਰਕੇ ਸੁਣਨੀਆਂ ਨੇ। ਜੋ ਸਾਡੇ ਜੀਵਨ ਸੰਬੰਧੀ ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਆਪ ਜੀ ਦਾ ਆਨੰਦ ਕਾਰਜ ਹੋਇਆ ਔਰ ਮਹਾਰਾਜ ਆਪ ਜੀ ਦੇ ਇਸ ਆਨੰਦ ਕਾਰਜ ਦੇ ਵਿੱਚ ਆਪ ਸਾਖੀ ਹੋ ਕੇ, ਆਪ ਸਤਿਗੁਰੂ ਜੀ ਬਿਰਾਜਮਾਨ ਹੋ ਕੇ ਆਪ ਜੀ ਦਾ ਇਹ ਆਨੰਦ ਕਾਰਜ ਸਤਿਗੁਰੂ ਜੀ ਨੇ ਸੰਪੂਰਨ ਕਰਾਇਆ ਅਤੇ ਸੁਭਾਗ ਜੋੜੀ ਦਾ ਇਹ ਫਰਜ਼ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਕਿਸੇ ਹੋਰ ਦਾ ਓਟ ਆਸਰਾ ਨਹੀਂ ਲੈਣਾ, ਕਿਸੇ ਹੋਰ ਪਾਸੇ ਸੁਰਤ ਜਿਹੜੀ ਹੈ ਨਹੀਂ ਟਿਕਾਉਣੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ 'ਤੇ ਪੰਗਤੀ ਯਾਦ ਰੱਖਣੀ ਹੈ ਕਿ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕਹੋ ਇੱਕ ਹੈ ਭਗਵਾਨ। ਕੇਵਲ ਗੁਰੂ ਗ੍ਰੰਥ ਸਾਹਿਬ ਜੀ 'ਤੇ ਓਟ ਆਸਰਾ, ਵਿਸ਼ਵਾਸ ਅਤੇ ਭਰੋਸਾ ਰੱਖਣਾ ਹੈ। ਹਰ ਦੁੱਖ ਵੇਲੇ, ਹਰ ਸੁੱਖ ਵੇਲੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪ੍ਰਥਾਏ ਆਪਣੀ ਭਾਵਨਾ ਬੜੇ ਪ੍ਰੇਮ ਅਤੇ ਅਦਬ ਸਹਿਤ ਰੱਖਣੀ ਹੈ। ਇੱਕ ਆਪ ਜੀ ਨੇ ਜਿਹੜੀ ਜ਼ਰੂਰੀ ਵਿਚਾਰ ਨੂੰ ਸਮਝਣਾ ਹੈ ਕਿ ਆਪ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ 4 ਲਾਵਾਂ ਸੰਪੂਰਨ ਕੀਤੀਆਂ ਨੇ ਅਤੇ ਆਪ ਜੀ ਦਾ ਫਰਜ਼ ਇਹ ਬਣਦਾ ਹੈ ਕਿ ਆਪ ਜੀ ਅੱਜ ਤੋਂ ਹੀ ਨਿਤਨੇਮੀ ਹੋਵੋ। ਜੇ ਤਾਂ ਆਪ ਪਾਠ ਕਰਦੇ ਹੋ ਤਾਂ ਭਲੀ ਗੱਲ ਹੈ, ਅਤੇ ਜੇ ਨਹੀਂ ਕਰਦੇ ਤਾਂ ਜਪਜੀ ਸਾਹਿਬ ਦਾ ਪਾਠ ਅੱਜ ਤੋਂ ਹੀ ਸ਼ੁਰੂ ਕਰ ਦਿਓ। ਜੇ ਜਪਜੀ ਸਾਹਿਬ ਕਰਦੇ ਹੋ ਤਾਂ ਜਾਪ ਸਾਹਿਬ ਸ਼ੁਰੂ ਕਰ ਦਿਓ। ਜੇ ਆਪ ਜੀ ਨੂੰ ਇਹ ਵੀ ਸਾਨੂੰ ਆਉਂਦਾ ਨਹੀਂ ਹੈ ਤਾਂ ਯੂਟਿਊਬ 'ਤੇ ਬਹੁਤ ਇਹੋ ਜਿਹੇ ਗੁਰਮੁਖ ਹਨ ਜਿਨ੍ਹਾਂ ਨੇ ਜਾਪ ਸਾਹਿਬ ਦਾ ਪਾਠ ਜਾਂ 5 ਬਾਣੀਆਂ ਦਾ ਨਿਤਨੇਮ ਅਤੇ 2 ਬਾਣੀਆਂ ਦਾ ਸ਼ਾਮ ਦਾ ਨਿਤਨੇਮ, ਉਹ ਸੰਪੂਰਨ ਜਿਹੜਾ ਹੈ ਔਰ ਉਹ ਆਡੀਓ ਵੀਡੀਓ ਸਾਰਾ ਕੁਛ ਹੀ ਹੈ। ਆਪ ਜੀ ਨੇ ਅਭਿਆਸ ਕਰਨਾ ਹੈ। ਦੂਸਰੀ, ਅਤੇ ਆਪ ਜੀ ਨੇ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਆਪ ਜੀ ਨੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਦਰ ਦੇ ਦਿਹਾੜੀ ਵਿੱਚ ਇੱਕ ਵਾਰੀ ਦਰਸ਼ਨ ਜ਼ਰੂਰ ਕਰਨੇ ਹਨ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ। ਉਸ ਤੋਂ ਬਾਅਦ ਜਿਹੜਾ ਅਗਲਾ ਜੀਵਨ ਆਪ ਜੀ ਦਾ ਹੈ, ਆਪ ਜੀ ਨੇ ਦੋਨਾਂ ਜਾਣਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਇਸ ਗੱਲ ਦਾ ਨਿਰਣਾ ਕਰਨਾ ਹੈ ਕਿ ਆਪ ਜੀ ਨੇ ਇੱਕ ਦੂਸਰੇ ਦਾ ਸਤਿਕਾਰ ਕਰਨਾ ਹੈ। ਦੋਵਾਂ ਜਾਣਿਆਂ ਨੇ ਇੱਕ ਦੂਸਰੇ ਦਾ ਸਤਿਕਾਰ ਕਰੋਗੇ ਅਤੇ ਬਾਹਰਲੇ ਲੋਕ ਤੁਹਾਡਾ ਸਤਿਕਾਰ ਕਰਨਗੇ। ਜੇ ਤੁਸੀਂ ਇੱਕ ਦੂਸਰੇ ਨੂੰ ਆਪਣੇ ਰਿਸ਼ਤੇਦਾਰਾਂ, ਸੰਬੰਧੀਆਂ, ਮਿੱਤਰਾਂ, ਦੋਸਤਾਂ ਦੇ ਸਾਹਮਣੇ ਟਿੱਚਰ ਮਾਰੋਗੇ, ਉਹਦੇ ਨਾਲ ਕੀ ਹੋਏਗਾ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਤੁਹਾਡੀ ਇੱਜ਼ਤ ਨਹੀਂ ਕਰਨਗੇ। ਸਭ ਤੋਂ ਪਹਿਲਾਂ ਇਹ ਗੱਲ ਦਾ ਖਿਆਲ ਰੱਖਣਾ। ਫਿਰ ਦੂਸਰਾ, ਆਪਣੇ ਪਰਿਵਾਰ ਦੀ ਇੱਜ਼ਤ ਜਿਹੜੀ ਹੈ ਉਹ ਆਪ ਜੀ ਨੇ ਕਰਨੀ। ਸਹੁਰੇ ਪਰਿਵਾਰ ਦੀ ਇੱਜ਼ਤ ਮਾਣ ਮਰਿਆਦਾ ਦਾ ਜਿਹੜਾ ਹੈ ਉਹ ਸਨਮਾਨ ਦਾ ਖਿਆਲ ਰੱਖਣਾ। ਬੱਚੀ ਵਾਸਤੇ ਜੋ ਆਨੰਦ ਕਾਰਜ ਵਿੱਚ ਪਤਨੀ ਰੂਪ ਦੇ ਵਿੱਚ, ਉਹਦੇ 'ਤੇ ਵੱਧ ਜ਼ਿੰਮੇਵਾਰੀ ਇਸ ਕਰਕੇ ਹੈ ਕਿ ਇੱਕ ਤਾਂ ਉਹ ਜੀਵਨ ਦੇ ਵਿੱਚ ਆਪਣੇ ਪਿਤਾ ਦੀ ਦਸਤਾਰ ਦੀ ਰਖਵਾਲੀ ਆਪਣੇ ਪੇਕੇ ਘਰ ਵਿੱਚ ਕਰਦੀ ਰਹੀ, ਹੁਣ ਸਹੁਰੇ ਪਰਿਵਾਰ ਵਿੱਚ ਆਪਣੇ ਸਹੁਰੇ ਦੀ ਦਸਤਾਰ, ਇੱਜ਼ਤ ਮਾਣ ਮਰਿਆਦਾ ਦੀ ਰਾਖੀ ਵੀ ਉਹਨਾਂ ਨੇ ਕਰਨੀ। ਦੋਵਾਂ ਪਰਿਵਾਰਾਂ ਦੀ ਜ਼ਿੰਮੇਵਾਰੀ ਹੁਣ ਤੁਹਾਡੇ 'ਤੇ ਹੋ ਗਈ। ਉਸ ਤੋਂ ਬਾਅਦ ਦੋਵਾਂ ਜੀਆਂ ਨੇ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਇੱਕ ਦੂਸਰੇ ਦੇ ਨਾਲ ਜਦੋਂ ਗੱਲਬਾਤ ਕਰਨੀ ਉਹ ਨਿਮਰਤਾ ਅਤੇ ਪ੍ਰੇਮ ਦੇ ਵਿੱਚ ਹੋਵੇ। ਖਿਝ ਕੇ ਇੱਕ ਦੂਸਰੇ ਨਾਲ ਗੱਲਬਾਤ ਕਦੀ ਵੀ ਨਹੀਂ ਕਰਨੀ। ਇੱਕ ਦੂਸਰੇ ਨੂੰ ਜਿਹੜਾ ਹੈ ਔਰ ਉਹ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਹੈ। ਉਸ ਤੋਂ ਬਾਅਦ ਇੱਕ ਗੱਲ ਦਾ ਖਿਆਲ ਆਪ ਜੀ ਨੇ ਹੋਰ ਜਿਹੜਾ ਜ਼ਰੂਰੀ ਰੱਖਣਾ ਹੈ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰ 'ਤੇ ਨੇਮ ਅਨੁਸਾਰ ਆਪਣੇ ਜੀਵਨ ਸੰਬੰਧੀ ਜਿਹੜੀ ਅਰਦਾਸ ਕਰਨੀ ਹੈ। ਛੋਟੀ ਜਿਹੀ ਇੱਕ ਬੇਨਤੀ ਕਿ ਜਿਸ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਪੁੱਤਰੀ ਦਾ ਆਨੰਦ ਕਾਰਜ ਕੀਤਾ ਸੀ, ਬਹੁਤ ਵੱਡਾ ਘਰਾਣਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਪਰ ਇੱਕ ਨਿਤਨੇਮੀ ਅਤੇ ਗਰੀਬ ਪਰਿਵਾਰ ਦੇ ਬੱਚੇ ਦੇ ਵਿੱਚ, ਜਿਨ੍ਹਾਂ ਦਾ ਨਾਮ ਇਤਿਹਾਸ ਨੇ ਭਾਈ ਸਾਧੂ ਲਿਖਿਆ, ਉਹਨਾਂ ਦੇ ਘਰ ਵਿੱਚ ਰਿਸ਼ਤਾ ਕੀਤਾ ਸੀ। ਅਤੇ ਮਹਾਰਾਜ ਜੀ ਨੇ ਇੱਕੋ ਗੱਲ ਆਖੀ ਸੀ ਕਿ ਜੇ ਦੇਖ ਬੇਟਾ, ਮੈਂ ਤੇਰਾ ਇੱਕ ਰਿਸ਼ਤਾ ਗਰੀਬ ਪਰਿਵਾਰ ਵਿੱਚ ਕੀਤਾ, ਅਤੇ ਬੀਬੀ ਵੀਰੋ ਨੇ ਕਿਹਾ ਸੀ ਮਹਾਰਾਜ ਮੈਨੂੰ ਸਿੱਖੀ ਚਾਹੀਦੀ, ਹੋਰ ਕੁਛ ਨਹੀਂ। ਅਤੇ ਜਾਣ ਲੱਗਿਆ ਮਹਾਰਾਜ ਨੇ ਕਿਹਾ ਸੀ, ਇਹ ਨਹੀਂ ਸੀ ਕਿਹਾ ਵੀ ਧੀਏ ਪਰਵਾਹ ਨਾ ਕਰੀ, ਪਿੱਛੋਂ ਬਹੁਤ ਵੱਡਾ ਪਰਿਵਾਰ ਹੈ ਆਪਣਾ, ਤੂੰ ਕਿਸੇ ਦੀ ਪਰਵਾਹ ਨਾ ਕਰੀ। ਮਹਾਰਾਜ ਕਹਿਣ ਲੱਗੇ, ਨਹੀਂ ਸੁਣ ਬੀਬੀ, ਮੈਂ ਤੁਝੇ ਸੁਣਾਊਂ ਪਤ ਕੀ ਮਹਿਮਾ ਕਹਿ ਲੱਗ ਗਾਉਂ। ਮਹਾਰਾਜ ਕਹਿਣ ਲੱਗੇ, ਧੀਏ ਪਹਿਲੀ ਗੱਲ ਸੁਣੀ, ਆਪਣੇ ਪਤੀ ਦੀ ਮਹਿਮਾ ਤੈਨੂੰ ਮੈਂ ਕਿੱਥੋਂ ਤੱਕ ਬਿਆਨ ਕਰਾਂ ਵੀ ਤੇਰੇ ਪਤੀ ਦਾ ਸਤਿਕਾਰ ਤੇਰੇ ਵਾਸਤੇ ਕੀ ਹੋਣਾ ਚਾਹੀਦਾ ਹੈ। ਮਾਤ ਪਿਤਾ ਕੀ ਸੇਵ ਜੋ ਕਰਨੀ, ਸੇਵ ਗੁਰੂ ਦੁਆਰੇ ਹਿਤ ਬਰਨੀ। ਮਹਾਰਾਜ ਕਹਿਣ ਲੱਗੇ, ਜਦੋਂ ਗੁਰੂ ਦੇ ਦਰ ਦੀ ਤਾਂ ਸੇਵਾ ਕਰਨੀ ਹੈ, ਜਾ ਕੇ ਧੀਏ ਆਪਣੇ ਸੱਸ ਸਹੁਰੇ ਦੀ ਸੇਵਾ ਵੀ ਤੂੰ ਕਰਨੀ ਹੈ। ਇਹ ਦੋਵਾਂ 'ਤੇ ਢੁੱਕਦੀ ਹੈ, ਜ਼ਰੂਰੀ ਨਹੀਂ ਕਿ ਭੈਣ ਜੀ ਹਰਨੀਪ ਕੌਰ ਦੇ ਉੱਪਰ ਹੀ ਢੁੱਕਦੀ, ਅਰੁਣਪ੍ਰੀਤ ਜੀ ਤੁਹਾਡੇ 'ਤੇ ਵੀ ਇਹ ਗੱਲ ਢੁੱਕਦੀ ਹੈ। ਅਤੇ ਇਹ ਗੱਲ ਬਾਬਾ ਫਰੀਦ ਸਾਹਿਬ ਜੀ ਨੇ ਵੀ ਕਹੀ ਕਿ ਇੱਕ ਪਤਨੀ ਨੇ ਪਤੀ ਨੂੰ ਰਜਾਉਣਾ ਹੋਵੇ ਤਾਂ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ ਨੇ, ਨਿਵਣ ਸੁਅੱਖਰ ਖਵਣ ਗੁਣ ਜਿਹਵਾ ਮਣੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ, ਨਿਮਣ ਨਿਮਾਣੇ ਹੋਣਾ ਨਿਮਰਤਾ ਹੋਣੀ, ਖਵਣ ਖਵਣ ਦਾ ਅੱਖਰ ਹੈ ਬਰਦਾਸ਼ਤ ਕਰਨ ਦੀ ਸਮਰੱਥਾ ਹੋਣੀ, ਜਿਹਵਾ ਮਣੀਆਂ ਮੰਤ ਮਿੱਠੇ ਬੋਲ ਬੋਲਣ ਦੀ ਸਮਰੱਥਾ ਹੋਣੀ, ਦੋਵਾਂ ਵਿੱਚ ਇਹ ਗੁਣ ਹੋਏਗਾ ਅਤੇ ਰਿਸ਼ਤਾ ਸੰਪੂਰਨ ਨਿਭੇਗਾ। ਸਤਿਗੁਰੂ ਸਾਹਿਬ ਜੀ ਨੇ ਜਿਹੜੀ ਆਤਮਾ ਦੀ ਗੱਲ ਕੀਤੀ ਹੈ ਕਿ ਧੰਨ ਪਿਰ ਇਹ ਨਾਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧੰਨ ਪਿਰ ਕਹੀਏ ਸੋਏ, ਉਹ ਉਦੋਂ ਹੀ ਗੱਲ ਬਣੇਗੀ ਜਦੋਂ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਹੋਏਗਾ। ਬਹੁਤੀਆਂ ਗੱਲਾਂ ਨਹੀਂ, ਆਪ ਜੀ ਦੇ ਸਨਮੁੱਖ ਹੁਣ ਬਹੁਤ ਸਤਿਕਾਰਯੋਗ ਭਾਈ ਪ੍ਰਿਤਪਾਲ ਸਿੰਘ ਜੀ ਅਗਲਾ ਵੇਰਵਾ ਆਪ ਜੀ ਨੂੰ ਦੱਸ ਦੇਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਹਿਬ ਸੰਗਤ ਜੀਓ, ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਨਾਨਕ ਸਤਿਗੁਰ ਤਿੰਨਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ ਦੇ ਮਾਂ ਵਾਕ ਅਨੁਸਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ, ਦੋ ਸੇਵਕ ਪਰਿਵਾਰਾਂ ਨੂੰ ਖੁਸ਼ੀਆਂ ਦੇ ਸਮੇਂ ਬਖਸ਼ਿਸ਼ ਕੀਤੇ ਨੇ। ਸੇਵਕ ਪਰਿਵਾਰ ਸਰਦਾਰ ਹਰਪ੍ਰੀਤ ਸਿੰਘ ਜੀ, ਬੀਬੀ ਸੁਖਵਿੰਦਰ ਕੌਰ, ਤਿੰਨਾਂ ਦਾ ਲੜਕਾ ਕਾਕਾ ਅਰੁਣਪ੍ਰੀਤ ਸਿੰਘ ਜੀ ਮਾਨ, ਦੂਸਰਾ ਸੇਵਕ ਪਰਿਵਾਰ ਸਰਦਾਰ ਹਰਗੁਰਮੇਲ ਸਿੰਘ ਜੀ ਸੁਨਰ, ਬੀਬੀ ਅਜਵਿੰਦਰ ਕੌਰ ਜੀ ਸੁਨਰ, ਤਿੰਨਾਂ ਦੇ ਲੜਕੀ ਬੱਚੀ ਹਰਨੀਪ ਕੌਰ ਜੀ ਸੁਨਰ, ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋ ਰਹੀ ਹੈ। ਕਾਕਾ ਅਰੁਣਪ੍ਰੀਤ ਸਿੰਘ ਮਾਨ ਅਤੇ ਬੱਚੀ ਹਰਨੀਪ ਕੌਰ ਸੁਨਰ ਦੇ ਆਨੰਦ ਘਰ ਦੀ ਮਰਿਆਦਾ ਸੰਪੂਰਨ ਹੋਈ ਹੈ। ਸੁਦਾਸ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਦੋਵਾਂ ਪਰਿਵਾਰਾਂ ਨੂੰ ਸਮੁੱਚੇ ਸਟਾਫ ਵੱਲੋਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਇਸ ਜੋੜੀ ਦੇ ਸੀਸ 'ਤੇ ਆਪਣਾ ਮੇਰਾ ਪ੍ਰਯਤ ਰੱਖਣ, ਗੁਰਸਿੱਖੀ ਜੀਵਨ, ਗੁਰੂ ਘਰ ਦੀ ਸੇਵਾ ਭਾਵਨਾ ਬਖਸ਼ਿਸ਼ ਕਰਨ, ਦੇਸ਼ਾਂ ਵਿਦੇਸ਼ਾਂ ਵਿੱਚ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਸਿਰ 'ਤੇ ਆਪਣਾ ਮੇਰਾ ਪ੍ਰਯਤ ਰੱਖਣ। ਬੜੀ ਅਪਾਰ ਕਿਰਪਾ ਰਹਿਮਤ ਹੈ, ਸੁੰਦਰ ਪਰਿਵਾਰ, ਬੜੇ ਲੰਬੇਰੇ ਸਮੇਂ ਤੋਂ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ। ਸੋ ਸੰਗਤਾਂ ਦੇ ਇਕੱਠ ਤੋਂ ਪਤਾ ਲੱਗਦਾ ਕਿ ਪਰਿਵਾਰ ਦੀ ਕਿੰਨੀ ਸਾਂਝ ਹੈ ਇੱਥੇ ਸੰਗਤਾਂ ਦੇ ਨਾਲ। ਗੁਰੂ ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ਦੋਵਾਂ ਪਰਿਵਾਰਾਂ ਦੇ ਸਿਰ 'ਤੇ, ਸੱਚੇ ਪਾਤਸ਼ਾਹ ਜੀ ਆਪਣਾ ਮੇਰਾ ਪ੍ਰਯਤ ਰੱਖਣ, ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਸੋ ਮੈਂ ਬੇਨਤੀ ਕਰਾਂ, ਸਰਦਾਰ ਰਣਜੀਤ ਸਿੰਘ ਜੀ ਖੇੜਾ ਉਹ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਸਦਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤ ਜੀ, ਆਓ ਗੁਰਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਨੀਪ, ਅਰੁਣਪ੍ਰੀਤ, ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜਿਵੇਂ ਸਾਡੇ ਪਹਿਲੇ ਬੁਲਾਰਿਆਂ ਨੇ ਦੱਸਿਆ, ਆਪ ਜੀਓ ਦੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਔਰ ਸਾਰਿਆਂ ਦੀ ਹਾਜ਼ਰੀ 'ਚ ਹੋਈ ਹੈ, ਗੁਰੂ ਦੀ ਗੋਦ 'ਚ ਹੋਈ ਹੈ। ਸਭ ਤੋਂ ਪਹਿਲਾਂ ਇਹ ਮਾਨ ਪਰਿਵਾਰ, ਭਾਜੀ ਹਰਪ੍ਰੀਤ ਸਿੰਘ ਹੋਰੀ, ਕੇਨਸ, ਨੌਰਥ ਫਾਰ ਨੌਰਥ ਫਾਰ ਨੌਰਥ ਕੁਈਨਜ਼ਲੈਂਡ, ਗੋਲਡਨ ਵੇਲ, ਸਾਰਾ ਏਰੀਏ ਜਾਣੀ ਪਹਿਚਾਣੀ ਪਰਿਵਾਰ, ਔਰ ਤੁਹਾਨੂੰ ਵਧਾਈ ਹੋਵੇ, ਤੁਹਾਨੂੰ ਜਿਆਇਆਂ ਨੂੰ, ਤੁਹਾਡੇ ਸਾਰੇ ਰਿਸ਼ਤੇਦਾਰਾਂ ਨੂੰ, ਜਿਆਇਆਂ ਨੂੰ, ਇਸ ਸ਼ਹਿਰ ਮੁਲਕ ਦੇ ਹਰੇਕ ਸ਼ਹਿਰ ਤੋਂ ਆਏ ਰਿਸ਼ਤੇਦਾਰ, ਵੱਖ ਵੱਖ ਦੂਰੇ ਮੁਲਕਾਂ ਤੋਂ ਆਏ ਹੋਏ ਰਿਸ਼ਤੇਦਾਰਾਂ ਨੂੰ, ਜਿਵਾਇਆਂ ਨੂੰ, ਅਤੇ ਹਰ ਗਰਮੇ ਸੁੰਦਰ ਭਾਅ ਜੀ ਜਿਨ੍ਹਾਂ ਨਾਲ ਸਾਡਾ ਰਿਸ਼ਤਾ ਜਿਸ ਹਰਨੀਪ ਦੇ ਜੰਮਣ ਤੋਂ ਪਹਿਲਾਂ ਦਾ, ਔਰ 33 ਵਰੇ ਪਹਿਲਾਂ ਭਾਅ ਜੀ ਹੋਰੀ ਜਦੋਂ ਕਬੱਡੀ ਖੇਡਦੇ ਸਨ ਉਦੋਂ ਪਹਿਲੀ ਵਾਰੀ ਇਹਨਾਂ ਦੇ ਨਾਲ ਸਾਡਾ ਰਾਬਤਾ ਹੋਇਆ, ਅਤੇ ਉਹ ਪਿਛਲੇ 33 ਸਾਲਾਂ 'ਚ ਵਧਿਆ ਹੀ ਵਧਿਆ, ਸਾਡੇ ਪਰਿਵਾਰ ਵਧੇ ਨੇ। ਬੇਟੇ, ਤੁਹਾਡੇ ਦੋਨਾਂ ਦੇ ਆਨੰਦ ਕਾਰਜ ਨਾਲ ਸਿਰਫ ਤੁਹਾਡਾ ਹੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੋਈ, ਇਸ ਦੇ ਨਾਲ ਬਹੁਤ ਸਾਰੇ ਹੋਰ ਨਵੇਂ ਰਿਸ਼ਤੇ ਵੀ ਸ਼ੁਰੂ ਹੋਏ ਨੇ, ਔਰ ਉਹ ਨਵੇਂ ਰਿਸ਼ਤਿਆਂ ਦਾ ਜਿਹੜਾ ਸੁਭਾਗ ਹੈ ਉਹ ਅੱਜ ਤੁਹਾਡੇ ਸਿਰ 'ਤੇ ਹੈ। ਨਵੀਆਂ ਦੋਸਤੀਆਂ, ਪੁਰਾਣੇ ਵਿਛੜੇ ਮਿੱਤਰ, ਪੁਰਾਣੇ ਵਿਛੜੇ ਰਿਸ਼ਤੇਦਾਰ ਅੱਜ ਫਿਰ ਇਕੱਠੇ ਹੋਏ ਨੇ ਅਤੇ ਨਵੇਂ ਰਿਸ਼ਤੇਦਾਰ ਮਿਲੇ ਨੇ। ਗੁਰੂ ਦੀ ਹਜ਼ੂਰੀ 'ਚ ਇੰਨੀ ਵੱਡੀ ਗਿਣਤੀ 'ਚ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਇਸ ਗੱਲ ਦੀ ਹਾਮੀ ਭਰਦੇ ਨੇ ਕਿ ਚਾਹੇ ਇਸ ਜ਼ਿੰਦਗੀ ਦੇ ਸਫ਼ਰ 'ਤੇ ਤੁਸੀਂ ਕਾਮਯਾਬੀ ਨਾਲ ਤੁਰਨਾ, ਪਰ ਉਹ ਕਾਮਯਾਬੀ 'ਚ ਜਿਹੜਾ ਹੱਥ ਹੈ ਉਹ ਇਹਨਾਂ ਸਾਰਿਆਂ ਦਾ ਜਾਂ ਹੈ ਜਾਂ ਹੋਵੇਗਾ, ਨਾਲ ਲੈ ਕੇ ਤੁਰਨਾ ਪੁੱਤਰ, ਸਾਰਿਆਂ ਨੂੰ ਇਕੱਠੇ ਰਹਿ ਕੇ ਤੁਰਨਾ। ਅੱਜ ਤੋਂ ਕੁਛ ਕੁ ਉਹ ਆਦਤਾਂ ਜਿਹੜੀਆਂ ਤੁਸੀਂ ਬਹੁਤ ਚਿਰ ਪਹਿਲਾਂ ਛੱਡਣਾ ਚਾਹੁੰਦੇ ਸੋ ਅਤੇ ਅੱਜ ਤੋਂ ਬਾਅਦ ਉਹ ਛੱਡ ਦੇਣੀਆਂ। ਅਤੇ ਬੇਟੇ, ਅੱਜ ਤੋਂ ਬਾਅਦ ਬਹੁਤ ਸਾਰੀਆਂ ਆਦਤਾਂ ਜਿਹੜੀਆਂ ਤੁਹਾਡੇ ਬੈਕ ਬਰਨਰ 'ਤੇ ਪਈਆਂ ਸਨ ਵੀ ਅਸੀਂ ਆਹ ਕਰਿਆ ਕਰਨਾ, ਉਹ ਪੁੱਤ ਅੱਜ ਤੋਂ ਵਧੀਆ ਸਮਾਂ ਕਦੇ ਨਹੀਂ ਆਉਣਾ, ਉਹ ਅੱਜ ਤੋਂ ਹੀ ਸ਼ੁਰੂ ਕਰ ਦੇਣੀਆਂ, ਕਿਉਂਕਿ ਇਹ ਸੁਭਾਗਾ ਸਮਾਂ। ਤੁਹਾਡੀ ਜ਼ਿੰਦਗੀ ਬੜੀ ਸੁਖਾਲੀ ਖੁਸ਼ੀ ਵਾਲੀ ਹੋਵੇਗੀ, ਅਕਾਲ ਪੁਰਖ ਦੀ ਮਿਹਰ ਤੁਹਾਡੇ ਸਿਰ 'ਤੇ। ਪੁੱਤ, ਜ਼ਿੰਦਗੀ 'ਚ ਕਦੇ ਖੁਸ਼ੀ ਦਾ ਸਮਾਂ ਹੋਵੇ ਧੰਨਵਾਦ ਜ਼ਰੂਰ ਕਰਨਾ, ਕਦੇ ਜ਼ਿੰਦਗੀ ਦੇ ਵਿੱਚ ਔਖਾੜਾ ਸਮਾਂ ਹੋਵੇ ਇੱਥੇ ਹੀ ਅਰਦਾਸ ਕਰਨ ਆਉਣਾ ਵਾਪਸ ਗੁਰੂ ਗ੍ਰੰਥ ਸਾਹਿਬ ਅੱਗੇ, ਇੱਥੋਂ ਹੀ ਸਭ ਕੁਝ ਇਸੇ ਘਰ 'ਚੋਂ ਮਿਲਣਾ। ਬਾਕੀ ਸਾਡਾ ਮਾਪਿਆਂ ਦਾ ਆਸ਼ੀਰਵਾਦ ਤੁਹਾਡੇ ਸਿਰ 'ਤੇ ਹੈ, ਅਕਾਲ ਪੁਰਖ ਚੜ੍ਹਦੀ ਕਲਾ ਬਖਸ਼ੇ। ਇੱਕ ਵਾਰੀ ਫਿਰ ਆਏ ਹੋਏ ਸਾਰੇ ਮਿੱਤਰਾਂ, ਭੈਣਾਂ, ਭਰਾਵਾਂ, ਸਹਿਯੋਗੀਆਂ, ਰਿਸ਼ਤੇਦਾਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ, ਔਰ ਵਧਾਈ ਹੈ ਸੁਨਣ ਪਰਿਵਾਰ ਨੂੰ, ਮਾਨ ਪਰਿਵਾਰ ਨੂੰ। ਇਹਨਾਂ ਸ਼ਬਦਾਂ ਦੇ ਨਾਲ ਖਿਮਾ ਦੇ ਜਾ ਚੁੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਰਣਜੀਤ ਸਿੰਘ ਜੀ ਖਹਿੜਾ ਤਿੰਨਾਂ ਦਾ। ਸੋ ਇੱਕ ਵਾਰ ਫਿਰ ਤੋਂ ਦੋਵਾਂ ਪਰਿਵਾਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਸੰਗਤਾਂ ਨੇ ਆਪਣੇ ਸਮਾਂ ਕੱਢ ਕੇ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਏ ਹੋ। ਜਿੱਥੇ ਆਸਟ੍ਰੇਲੀਆ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਵਿਦੇਸ਼ਾਂ ਤੋਂ ਵੀ ਹੋਰ ਸੰਗਤਾਂ ਆਈਆਂ ਨੇ। ਸੋ ਮੈਂ ਦੋਵਾਂ ਪਰਿਵਾਰਾਂ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਹੁਣ ਬੇਨਤੀ ਕਰਦੇ ਹਾਂ ਬੱਚੇ ਬੱਚੀ ਦੇ ਮਾਤਾ ਪਿਤਾ ਜੀ ਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜੋ ਸ਼ਗਨ ਦੀ ਜਿਹੜੀ ਰਸਮ ਹੈ ਉਹ ਨਿਭਾਉਣ ਦੀ ਕਿਰਪਾਲਤਾ ਕਰਨਗੇ। ਸੋ ਬਾਕੀ ਦੀ ਸੰਗਤਾਂ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰ ਵੱਲੋਂ ਨਾਲ ਦੀ ਨਾਲ ਗੁਰੂ ਕਾ ਲੰਗਰ ਵੀ ਤਿਆਰ ਹੈ ਅਤੇ ਨਾਲ ਦੀ ਨਾਲ ਆਪਾਂ ਗੁਰੂ ਕਾ ਲੰਗਰ ਵੀ ਛਕਣਾ ਹੈ, ਅਤੇ ਬਾਕੀ ਦੀ ਜੋ ਰਸਮ ਹੈ ਬੱਚਿਆਂ ਨੂੰ ਸ਼ਗਨ ਦੇਣ ਦੀ ਉਹ ਲੰਗਰ ਹਾਲ ਦੇ ਵਿੱਚ ਜਾ ਕੇ ਨਿਭਾਉਣ ਦੀ ਕਿਰਪਾਲਤਾ ਕਰਨੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਆਪ ਜੀ ਕਿਰਪਾ ਕਰਕੇ ਮੇਲ ਮਿਲਾਪ ਆਪ ਜੀ ਥੱਲੇ ਜਾ ਕੇ ਕਰ ਸਕਦੇ ਹੋ। ਇਹ ਬੇਨਤੀ ਨੂੰ ਪ੍ਰਵਾਨ ਕਰੋ ਤਾਂ ਜੋ ਰੌਲਾ ਨਾ ਪਾਇਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਖਾਸ ਕਰਕੇ ਆਪ ਜੀ ਇਹ ਖਿਆਲ ਰੱਖਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਰਾਮਕਲੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ। ਇਸ ਸ਼ਬਦ ਵਿੱਚ ਦੋ ਰਹਾਓ ਦੀਆਂ ਪੰਕਤੀਆਂ ਹਨ। ਪਹਿਲੀ ਪੰਕਤੀ ਹੈ, ਕਿਨ ਬਿਦ ਸਾਗਰ ਤਰੀਐ ਜੀਵਤਿਆਂ ਨਹਿ ਮਰੀਐ। ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਕਿ ਸੰਸਾਰ ਸਮੁੰਦਰ ਤੋਂ ਕਿਹਨਾਂ ਤਰੀਕਿਆਂ ਨਾਲ ਪਾਰ ਲੰਘੀਏ, ਕਿਉਂਕਿ ਜਿਉਂਦਿਆਂ ਪ੍ਰਾਣੀ ਆਪਣਾ ਆਪ ਮਾਰ ਨਹੀਂ ਸਕਦਾ, ਜਿਉਂਦਾ ਜੀਵ ਹਰ ਤਰ੍ਹਾਂ ਦੀ ਆਸ ਉਮੀਦ ਰੱਖਦਾ ਹੈ ਅਤੇ ਇਹਨਾਂ ਆਸਾਂ ਉਮੀਦਾਂ ਦੇ ਫਿਕਰ ਵਿੱਚ ਪਰਮਾਤਮਾ ਨੂੰ ਨਹੀਂ ਮਿਲ ਸਕਦਾ। ਦੂਸਰੀ ਪੰਕਤੀ ਵਿੱਚ ਗੁਰੂ ਸਾਹਿਬ ਜੀਵ ਨੂੰ ਆਸਾਂ ਵਿੱਚ ਰਹਿੰਦਿਆਂ ਹੋਇਆਂ ਹੀ ਆਸਾਂ ਤੋਂ ਨਿਰਲੇਪ ਰਹਿ ਕੇ ਪ੍ਰਭੂ ਭਗਤੀ ਦੀ ਪ੍ਰੇਰਣਾ ਦਿੰਦੇ ਹਨ। ਇਹੋ ਤਰੀਕਾ ਹੈ ਜਿਸ ਨਾਲ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਇਆ ਜਾ ਸਕਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ, ਹੇ ਵਾਹਿਗੁਰੂ, ਉਹ ਕਿਹੜਾ ਘਰ ਹੈ ਜਿੱਥੇ ਤੂੰ ਵੱਸ ਰਿਹਾ ਹੈ? ਮੈਂ ਉਸ ਦੀ ਭਾਲ ਵਿੱਚ ਹਾਂ, ਮੈਨੂੰ ਕੋਈ ਦੱਸ ਪਾ ਦੇਵੇ ਕਿ ਤੇਰਾ ਉਹ ਘਰ, ਉਹ ਦਰ ਕਿੱਥੇ ਹੈ? ਹੇ ਪ੍ਰਭੂ, ਤੇਰਾ ਕਿਸੇ ਅੰਤ ਨਹੀਂ ਪਾਇਆ, ਤੇਰੇ ਜਿਹਾ ਕੋਈ ਹੋਰ ਨਹੀਂ ਹੈ, ਤੂੰ ਹਰ ਹਿਰਦੇ ਵਿੱਚ ਵੱਸਦਾ ਹੈ, ਤੂੰ ਸਭ ਕੁਝ ਜਾਣਦਾ ਹੈ ਅਤੇ ਆਪ ਹੀ ਸਭ ਕੁਝ ਕਰ ਰਿਹਾ ਹੈ। ਸਰਬ ਵਿਆਪਕ ਪ੍ਰਭੂ ਸਹਿਜ ਦੇ ਆਸਣ 'ਤੇ ਬਿਰਾਜਮਾਨ ਹੈ, ਜਿਸ ਦੇ ਬਾਹਰ ਦੁੱਖ ਦਰਵਾਜ਼ਾ ਹੈ, ਕ੍ਰੋਧ ਰਾਖਾ ਅਤੇ ਆਸਾ ਅਤੇ ਸਹਿਮ ਦੋ ਤਖਤੇ ਲੱਗੇ ਹੋਏ ਹਨ। ਮਾਇਆ ਦੀ ਖਿੱਚ ਉਸ ਦੇ ਦੁਆਲੇ ਮਾਨੋ ਖਾਈ ਹੈ, ਉਸ ਵਿੱਚ ਵਿਕਾਰਾਂ ਦਾ ਪਾਣੀ ਹੈ ਅਤੇ ਪਾਣੀ ਵਿੱਚ ਮਨੁੱਖ ਦਾ ਹਿਰਦਾ ਘਰ ਘਿਰਿਆ ਹੋਇਆ ਹੈ। ਜਦ ਤੱਕ ਆਸਾਂ ਹਨ, ਤਦ ਤੱਕ ਸਹਿਮ ਅਤੇ ਫਿਕਰ ਹਨ, ਕਿਸੇ ਤਰ੍ਹਾਂ ਵੀ ਜੀਵ ਸਿਮਰਨ ਨਹੀਂ ਕਰ ਸਕਦਾ। ਪਰ ਹੇ ਨਾਨਕ, ਜਦੋਂ ਮਨੁੱਖ ਆਸਾਂ ਵਿੱਚ ਰਹਿੰਦਿਆਂ ਹੋਇਆਂ ਆਸਾਂ ਤੋਂ ਨਿਰਲੇਪ ਹੋ ਜਾਂਦਾ ਹੈ ਤਾਂ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ। ਇਨ ਬਿਦ ਸਾਗਰ ਤਰੀਐ ਜੀਵਤਿਆਂ ਇਉਂ ਮਰੀਐ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ, ਜੋ ਆਪਣਾ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਇਹ ਚੱਲ ਰਹੇ ਸਿਮਰਨ ਅਭਿਆਸ ਕੈਂਪ ਦੇ ਅੰਦਰ ਗੁਰਮੰਤਰ ਦੇ ਅਭਿਆਸ ਦਾ ਸਮਾਂ ਹੈ, ਉਹ ਸਮਾਂ ਹੋ ਚੁੱਕਿਆ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਜੋ ਵੀ ਸੰਗਤਾਂ ਬਿਨਾਂ ਸੇਵਾ ਤੋਂ ਜਿਨ੍ਹਾਂ ਨੇ ਸੇਵਾ ਕਰਨੀ ਹੈ ਲੰਗਰ 'ਚ ਕਰੀ ਚੱਲੀਏ, ਬਾਕੀ ਸਾਰੇ ਆਪਾਂ ਸਤਿਗੁਰ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਪਹੁੰਚੀਏ। ਜੋ ਸਮਾਂ ਮੌਲਿਕ ਆਪਾਂ ਨੂੰ ਮਿਲਿਆ ਪਰਮਾਤਮਾ ਦੀ ਯਾਦ 'ਚ ਜਮ੍ਹਾਂ ਕਰਾ ਕੇ ਆਪਣੇ ਸਵਾਸ, ਜੋ ਹੁਕਮ ਆਪਾਂ ਨੂੰ ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਾ ਮੁੱਕਦੀ ਚੱਲੀ ਰਹਿਣ, ਉਹ ਆਪਾਂ ਵਾਹਿਗੁਰੂ ਗੁਰਮੰਤਰ ਹੈ ਸੁਖੀ ਹੋਣ ਦਾ ਢੰਗ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਹੁ ਨਾਨਕ ਗੁਰਮੰਤਰ ਦਰੜਾਇਆ। ਸਾਰੀ ਸੰਗਤ ਨੂੰ ਬੇਨਤੀ ਹੈ ਜੀ, ਆਓ ਆਪਾਂ ਬੈਠ ਕੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਗੁਰਮੰਤਰ ਦੇ ਅਭਿਆਸ ਨਾਲ ਜੁੜੀਏ, ਅਤੇ ਧਿਆਨ ਪੂਰਾ ਆਪਾਂ ਰੱਖਣਾ। ਜਦੋਂ ਅਭਿਆਸ ਕਰਨਾ ਨੇਤਰ ਬੰਦ ਰੱਖਣੇ ਨੇ, ਅਤੇ ਆਪਣੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਸਾਸ ਗ੍ਰਾਸ ਵਿਧੀ ਦੁਆਰਾ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ। ਅਤੇ ਆਓ ਭੈਣਾਂ ਨੂੰ ਬੇਨਤੀ ਹੈ, ਜਾਂ ਜਿਹੜੇ ਗੁਰਮੁਖਾਂ ਦੀ ਡਿਊਟੀ ਆ ਉਹ ਸਟੇਜ 'ਤੇ ਆ ਜਾਣ, ਅਤੇ ਸੰਗਤ ਨੂੰ ਬੜੇ ਪਿਆਰ ਦੇ ਨਾਲ ਹਰਮੋਨੀਅਮ ਦੇ ਨਾਲ ਆਪਾਂ ਨੂੰ 1 ਘੰਟੇ ਵਾਸਤੇ ਗੁਰਮੰਤਰ ਦੇ ਅਭਿਆਸ ਨਾਲ ਗੁਰਮੁਖ ਪਿਆਰੇ ਯਤਨ ਕਰਨਗੇ ਪਰਮਾਤਮਾ ਦੇ ਨਾਲ ਜੁੜਨ ਦਾ। ਆਓ ਸਾਰੀ ਸੰਗਤ ਲਾਹਾ ਲਈਏ ਜੀ, ਆਓ ਜਿੰਨਾ ਚਿਰ ਗੁਰਮੁਖ ਤਿਆਰੀ ਕਰਦੇ ਆਪਾਂ ਅਭਿਆਸ ਕਰੀਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Ha!

Wow.

ла, ра, ла, ра, ла, ра, ла, ра.

You fuck.

Ruh, wah, ruh, wah, ruh, wah, ruh, wah, ruh, wah.

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਹੁਣ ਆਪਣਾ ਜਿਹੜਾ ਸਿਮਰਨ ਦਾ ਸਮਾਂ ਉਹ ਸਮਾਪਤ ਹੋ ਚੁੱਕੀ ਹੈ ਕਲਾਸ। ਹੁਣ ਅੱਧਾ ਘੰਟਾ ਚਾਹ ਦਾ ਸਮਾਂ ਆਪਣੇ ਕੋਲ, ਚਾਹ ਪਾਣੀ ਛਕ ਲਓ ਅਤੇ ਘੰਟਾ ਫਿਰ ਆਪਾਂ 4 ਤੋਂ 5 ਸਿਮਰਨ ਅਭਿਆਸ ਦੇ ਅੰਦਰ ਸਾਰਿਆਂ ਨੇ ਭਰਨੀ ਹੈ ਡਿਊਟੀ। ਅਤੇ ਨਾਲ ਹੀ ਬੇਨਤੀ, 4 ਤੋਂ 5 ਵਜੇ ਤੱਕ ਜੇ ਕਿਸੇ ਨੇ ਗੁਰਬਾਣੀ ਅਨੁਸਾਰ ਪਰਮਾਤਮਾ ਦੇ ਮਿਲਾਪ ਦੇ ਸੰਬੰਧ 'ਚ ਕੋਈ ਵੀ ਵਿਚਾਰ ਕਰਨੀ ਆ, ਭਾਈ ਮਨਦੀਪ ਸਿੰਘ ਜੀ ਹੋ ਰਹੀ ਉਹ ਥੱਲੇ ਲੰਗਰ ਹਾਲ 'ਚ ਬਹਿ ਜਾਣਗੇ। ਅਤੇ ਬੇਨਤੀ ਸਾਰਿਆਂ ਨੂੰ ਇਹ ਕਿ 1-1, 2-2 ਸੰਗਤ ਵਾਲੇ ਜਿਹੜਾ ਕੋਈ ਆਪਣੀ ਮੁਸ਼ਕਲ ਆਉਂਦੀ ਆ ਜਾਂ ਅੱਗੇ ਕਿਵੇਂ ਪੁੱਛਣਾ ਉਹ ਪੁੱਛ ਲਿਓ, ਅਤੇ ਬਾਕੀ ਸੰਗਤ ਬਈ ਇੱਥੇ ਆ ਕੇ ਆਪਾਂ ਫਿਰ ਲਾਹਾ ਲੈਣਾ। ਇਹ ਬੇਨਤੀ ਆ ਸਾਰਿਆਂ ਨੂੰ। ਹੁਣ ਅੱਧਾ ਘੰਟਾ ਆਪਣੀ ਚਾਹ ਦੀ ਬ੍ਰੇਕ ਆ, ਛਕ ਲਓ ਚਾਹ ਪਾਣੀ ਅਤੇ ਫਿਰ ਆਪਾਂ 4 ਵਜੇ ਤੋਂ 5 ਵਜੇ ਤੱਕ ਫਿਰ ਇਸੇ ਤਰ੍ਹਾਂ ਗੁਰਮੰਤਰ ਦਾ ਅਭਿਆਸ ਕਰਾਂਗੇ। ਅਤੇ ਨਾਲ ਹੀ ਜੇ ਕਿਸੇ ਨੂੰ ਕੋਈ ਹੈ ਵਿਚਾਰ ਕਰਨੀ ਗੁਰਮੁਖਾਂ ਨਾਲ, ਉਹ ਲੰਗਰ ਹਾਲ 'ਚ ਆਪਾਂ ਕਰ ਸਕਦੇ ਹਾਂ। ਇਹ ਸਾਰੇ ਬੇਨਤੀ ਪ੍ਰਵਾਨ ਕਰਿਓ ਜੀ, ਲੈ ਲਓ ਫਿਰ ਥੋੜ੍ਹੀ ਜਿਹੀ ਐਨਰਜੀ, ਫਿਰ ਆਪਾਂ ਯੁੱਧ ਕਰਨਾ ਪੰਜਾਂ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਥੱਲੇ ਨਹੀਂ ਪੈਣਾ। ਵਾਹਿਗੁਰੂ ਜੀ, ਸਾਰੇ ਬੋਲੋ ਰਲ ਕੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਜਿਹੜੇ ਗੁਰਮੁਖ ਪਿਆਰੇ ਸਹਿਜ ਵਿੱਚ ਜਾ ਚੁੱਕੇ ਹਨ, ਸਾਵਧਾਨ ਹੋਣ ਦੀ ਕਿਰਪਾਲਤਾ ਕਰੋ ਜੀ। ਆਓ, ਜੋ ਸਮਾਂ ਰਹਿ ਗਿਆ ਹੈ ਫਿਰ ਉਸੇ ਹੀ ਤਰੀਕੇ ਦੇ ਨਾਲ ਆਪਾਂ ਸਵਾਸ ਕਰਾ ਸਿਮਰਨ ਸਾਰਾ ਪਰਿਵਾਰ ਦ੍ਰਿੜ ਕਰੀਏ। ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜਦੋਂ ਸਵਾਸ ਅੰਦਰ ਜਾਵੇ ਆਪਾਂ ਵਾਹੇ ਉਚਾਰਨ ਕਰਨਾ, ਸਵਾਸ ਗਗਨ ਨੂੰ ਆਉਣ 'ਤੇ ਗੁਰੂ ਆਪਣੇ ਨੇਤਰ ਬੰਦ ਰੱਖ ਕੇ ਆਪਣੀ ਆਵਾਜ਼ ਦੇ ਵਿੱਚ ਆਪਾਂ ਧਿਆਨ ਰੱਖਣਾ ਹੈ। ਜੋ ਮਹਾਰਾਜ ਸਮਝਾਉਂਦੇ ਹਨ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ, ਗੁਰਮੁਖ ਅਕਥ ਕਹਾਣੀ। ਆਓ ਸਾਰੇ ਨੇਤਰ ਬੰਦ ਕਰਕੇ ਕਰੋ ਜੀ ਕਿਰਪਾ। ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru.

0: ਰਲ ਕੇ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
2: ਵਾਹਿਗੁਰੂ ਵਾਹਿਗੁਰੂ ਵਾਹਿ
0: グルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルーワーグルー。

ਸੋ ਆਪਣੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਸਮਾਪਤ ਹੈ ਜੀ। ਸਿਮਰਨ ਕਰਦਿਆਂ ਤੋਂ ਕਰਵਾਉਂਦਿਆਂ ਤੋਂ ਸਾਡੇ ਪਾਸੋਂ ਅਨੇਕ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਸੀਂ ਅਤਿ ਧੰਨਵਾਦੀ ਹਾਂ ਉਸ ਮਾਲਕ ਨਿਰੰਕਾਰ ਦੇ ਜਿਨ੍ਹਾਂ ਨੇ ਇਹ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਸਾਨੂੰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਇਸ ਕਲਯੁੱਗ ਦੇ ਸਮੇਂ ਅੰਦਰ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਅਤਿ ਧੰਨਵਾਦੀ ਹਾਂ ਅਸੀਂ ਆਪਣੇ ਟੀਚਰ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਉਹਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਜਿਨ੍ਹਾਂ ਪਾਸੋਂ ਸਤਿਗੁਰੂ ਦੀ ਬਾਣੀ ਦਾ ਗਿਆਨ ਜੋ ਸਾਨੂੰ ਸੁਖਾਲੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਸਮਝਣ ਗੋਚਰਾ ਕਰਵਾਇਆ, ਆਪਾਂ ਦ੍ਰਿੜ ਕਰ ਰਹੇ ਹਾਂ। ਸੋ ਇੱਕ ਵਾਰ ਫਿਰ ਖਿਮਾ ਦੇ ਜਾਚਕ ਹਾਂ। ਦੇਵ ਅਸੀਸ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕੁਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜੇ

ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਈ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ।

ਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ।

ਪਾਇਆ ਸੈਲ ਪੱਥਰ ਮਹਿ ਜੰਤੂ ਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ

ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ

ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਰਣਾ ਇੱਕ ਦਾਤੇ

ਪ੍ਰਣਾਮ। ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾਮ। ਹਰਿ ਧਿਆਵੈ ਹੈ, ਹਰਿ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰਿ ਜੀ, ਤੇ ਹਰਿ ਹਰਿ ਰੂਪ ਸਮਾਸੀ। ਸੇ ਧਨ ਜਿਨ ਹਰਿ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰਿ ਅਨਿਕ ਅਨੇਕ ਅਨੰਤਾ। ਤੇਰੀ ਅਨਿਕ ਕਰਹਿ ਹਰਿ ਪੂਜਾ ਜੀ, ਤਪ ਤਾਪੈ ਹੈ ਜਪੈ ਹੈ ਬੇਅੰਤਾ।

ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਦ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾਏ ਹੈ, ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸਿਸਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਕੋਹ ਪਨ ਬ੍ਰਿਸ਼ਟ ਗਗਨ ਤੇ

ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲੇ ਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

ਇੱਕ ਨਾ ਮਾਨਿਓ ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹੁਰਾ

ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ

ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ।

ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ।

ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ, ਨਾਹੀਂ ਤੇਰਾ ਛੱਡ ਜਾਹੇ ਭਉਜਲ ਬਿਖਮ ਅਸਗਾਹੋ, ਗੁਰਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ ਕਲ ਮਹਿ ਇਹੋ ਪੁੰਨ, ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ, ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਏ, ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ। ਅੰਤ।

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੋਂ ਇਹ ਵੱਤ ਦੇ, ਜਗ ਮਹਿ ਉੱਤਮ ਕਾਢੀਐ ਹੈ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ ਰੱਖਣ ਹਾਰ ਆਪ ਉਬਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ। ਹੋਆ ਆਪ ਦਿਆਲ ਮਨ ਹੋ ਨਾ ਵਿਸਾਰਿਅਨ, ਸਾਧ ਜਨਾ ਕੈ ਸੰਗ ਭਵ ਜਲ ਤਾਰਿਅਨ।

ਵਾਹਿਗੁਰੂ। ਪਰਮ ਪੂਜਨੀਕ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜਿਨ੍ਹਾਂ ਨੂੰ ਪਾਤਸ਼ਾਹ ਦੀ ਹਜ਼ੂਰੀ 'ਚ ਬੈਠ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਦਾ ਅਤੇ ਸਤਿਗੁਰ ਦੇ ਬਚਨ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪਾਂ ਗੁਰਮੁਖਾਂ ਪਾਸੋਂ ਰਹਿ ਰਾਜ ਸਾਹਿਬ ਦੇ ਪਾਠ ਸਰਵਣ ਕਰ ਰਹੇ ਸੀ। ਆਪਣੀ ਜ਼ਿੰਦਗੀ ਦਾ ਸਾਰੀ ਦਾ ਦੁਖਾਂਤ, ਉਹਨੂੰ ਹੱਲ ਕਰਨ ਦਾ ਤਰੀਕਾ ਪਿਛਲੀਆਂ ਦੋ ਪੰਗਤੀਆਂ ਦੇ ਅੰਦਰ ਮਹਾਰਾਜ ਨੇ ਆਪਾਂ ਨੂੰ ਸਮਝਾਇਆ। ਕਿਉਂਕਿ ਆਪਾਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਜੀਵਨ ਦੇ ਅੰਦਰ ਕਿਤੇ ਦੁੱਖ ਦਾ ਸਮਾਂ ਨਾ ਆਵੇ, ਕਿਉਂਕਿ ਨਾਨਕ ਦੁਖੀ ਆ ਸਭ ਸੰਸਾਰ। ਸਾਨੂੰ ਦੁੱਖ ਤੋਂ ਛੁਟਕਾਰਾ ਪਾਉਣ ਦਾ ਪਾਤਸ਼ਾਹ ਗਿਆਨ ਬਖਸ਼ਿਸ਼ ਕਰ ਰਹੇ ਸੀ। ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹੇ, ਜੈ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ। ਇਹੀ ਬਚਨ ਜੇ ਕਿਤੇ ਆਪਾਂ ਧਿਆਨ ਨਾਲ ਸੁਣ ਲਈਏ ਤਾਂ ਸਾਡੇ ਜੀਵਨ ਦੇ ਬਹੁਤ ਸਾਰੇ ਜਿਹੜੇ ਵਿਚਾਰ ਨੇ ਉਹ ਖਤਮ ਹੋ ਜਾਣਗੇ ਅਤੇ ਦੁੱਖ ਖਤਮ ਹੋ ਜਾਣਗੇ। ਧੰਨਵਾਦ। ਆਓ ਹੁਣ ਜੋ ਚਾਰ ਦਿਨ ਦਾ ਸਮਾਗਮ ਗੁਰਦੁਆਰਾ ਬ੍ਰਹਮ ਲੈਣੀ ਕਾ ਚਾਓ, ਬ੍ਰਹਮ ਗਿਆਨ ਯੂਨੀਵਰਸਿਟੀ ਰੌਲੀ ਰੋਡ ਮੋਗਾ, ਸਮੂਹ ਸਿਡਨੀ ਦੀਆਂ ਸੰਗਤਾਂ ਵੱਲੋਂ ਅਤੇ ਸਮੂਹ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਅਲੀਕਿਆ ਹੋਇਆ। ਅੱਜ ਸਵੇਰ ਤੋਂ ਪਾਤਸ਼ਾਹ ਦੀ ਕਿਰਪਾ ਹੋ ਰਹੀ ਹੈ, 9 ਵਜੇ ਤੋਂ ਲੈ ਕੇ ਚੱਲ ਰਹੇ ਆ ਸਮਾਗਮ। ਹੁਣ ਸ਼ਾਮ ਦਾ ਰਹਿ ਰਾਸ ਦੇ ਪਾਠ ਤੋਂ ਬਾਅਦ ਸ਼ੁਰੂ ਹੋਣਾ, ਜਿਹਦੇ ਅੰਦਰ 10 ਕੁ ਮਿੰਟ ਵਾਸਤੇ ਪਹਿਲਾਂ ਗੁਰਦੁਆਰਾ ਪ੍ਰਭ ਮਿਲਣੇ ਕੇ ਚਾਓ ਦੀਆਂ ਸੁਖਿਆਰਥਣਾਂ ਬੱਚੀਆਂ ਪਾਸੋਂ ਆਪਾਂ ਕਵਿਸ਼ਰੀ ਸਰਵਣ ਕਰਾਂਗੇ। ਉਹਨਾਂ ਤੋਂ ਬਾਅਦ ਗੁਰਦੁਆਰਾ ਪ੍ਰਭ ਮਿਲਣੇ ਕੇ ਚਾਓ ਤੋਂ ਸਿਖਿਆਰਥੀ ਭਾਈ ਜਸਵੀਰ ਸਿੰਘ ਜੀ ਸਿੱਧਮਾ ਕਲਾਂ, ਉਹ ਕੁਝ ਸਮੇਂ ਵਾਸਤੇ ਆਪਾਂ ਨੂੰ ਗੁਰਬਾਣੀ ਦਾ ਹਰਜਸ ਕੀਰਤਨ ਸਰਵਣ ਕਰਾਉਣਗੇ। ਅਤੇ ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ ਅਮੈਰੀਕਾ ਤੋਂ, ਉਹ ਆਪ ਸੰਗਤਾਂ ਦੇ ਨਾਲ ਜੋ ਗੁਰਬਾਣੀ ਦੀ ਗਹਿਰੀ ਵਿਚਾਰ ਆ ਉਹਦੀ ਆਪਾਂ ਸਾਂਝ ਪਾਵਾਂਗੇ। ਅਸੀਂ ਕੌਣ ਆ, ਕਿੱਥੋਂ ਆਏ ਹਾਂ, ਕੀ ਕਰਨ ਆਏ ਹਾਂ, ਭੇਜਣ ਵਾਲਾ ਕੌਣ ਆ ਅਤੇ ਜਾਣਾ ਕਿੱਥੇ ਆ, ਇਹ ਆਪਾਂ ਸਤਿਗੁਰ ਦੀ ਬਾਣੀ ਅਨੁਸਾਰ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਮਹਾਂਪੁਰਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਉਹਨਾਂ ਨੇ ਬੜੀ ਬਰੀਕੀ ਦੇ ਨਾਲ ਬਹੁਤ ਮਿਹਨਤ ਕਰਕੇ ਜੋ ਗਿਆਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚੋਂ ਪ੍ਰਾਪਤ ਕੀਤਾ ਅੱਗੇ ਬਹੁਤ ਸਾਰੇ ਸਿਖਿਆਰਥੀਆਂ ਨੂੰ ਦਿੱਤਾ। ਅਤੇ ਉਹਨਾਂ ਤੋਂ ਭਰੋਸਾਏ ਹੋਏ ਮਹਾਂਪੁਰਖ ਭਾਈ ਦਲਵੀਰ ਸਿੰਘ ਜੀ, ਜਿਨ੍ਹਾਂ ਨੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਉਣਾ ਸੀ, ਕੋਈ ਪਰਮਾਤਮਾ ਦੀ ਖੇਡ ਆ ਨਹੀਂ ਪਹੁੰਚ ਸਕੇ, ਅਤੇ ਭਾਈ ਮਨਦੀਪ ਸਿੰਘ ਜੀ ਉਹਨਾਂ ਦੀ ਡਿਊਟੀ ਉਹਨਾਂ ਨੇ ਲਾਈ ਆ, ਉਹ ਆਪਾਂ ਨੂੰ ਬਾਕੀ ਦੇ 3 ਦਿਨ ਬੜੀ ਬਰੀਕੀ ਦੇ ਨਾਲ, ਕਿਉਂਕਿ ਬੜਾ ਬਰੀਕੀ ਦਾ ਖੇਲ ਆ ਸਾਡੇ ਜੀਵਨ ਦਾ, ਸੂਖਮ ਮਾਇਆ ਦਾ ਖੇਲ ਆ, ਇਹਨੂੰ ਆਪਾਂ ਬੜੇ ਧਿਆਨ ਨਾਲ ਸੁਣਾਂਗੇ। ਆਓ ਹੁਣ 10 ਕੁ ਮਿੰਟ ਵਾਸਤੇ ਭੈਣਾਂ ਦੇ ਕਵਿਸ਼ਰੀ ਜੱਥੇ ਪਾਸੋਂ ਇੱਕ ਕਵਿਤਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: चला दें।
1: वाह गुरु वाह गुरु वाह गुरु वाह।

ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ, ਗੁਰੂ ਪਿਆਰੀ ਖਾਲਸਾ, ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਸਾਰੇ ਰਸਨਾ ਨੂੰ ਕਰੀਏ ਜੀ ਪਵਿੱਤਰ, ਗੱਜ ਕੇ ਉਚਾਰਨ ਕਰਦੇ ਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਡਭਾਗੀ ਹਾਂ ਗੁਰਮੁਖ ਪਿਆਰਿਓ, ਜੋ ਮਾਲਕ ਨਿਰੰਕਾਰ ਦੀ ਕਿਰਪਾ ਸਦਕਾ ਇਹ ਸੱਚੀ ਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਅਤੇ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਕਹਿੰਦੇ ਵੱਡਿਆਂ ਭਾਗਾਂ ਵਾਲਿਆਂ ਨੂੰ ਪਰਮਾਤਮਾ ਸੱਚੀ ਸੰਗਤ ਦੇ ਵਿੱਚ ਲੈ ਕੇ ਆਉਂਦੇ ਨੇ। ਗੁਰੂ ਸਾਹਿਬ ਸਮਝਾਉਂਦੇ ਨੇ, ਕਹਿੰਦੇ ਪਰਮਾਤਮਾ ਜਦੋਂ ਕਿਸੇ ਜੀਵ ਦੇ ਸੋ ਪ੍ਰਸੰਨ ਹੋ ਜਾਂਦੇ ਨੇ ਅਤੇ ਉਹਨੂੰ ਸੱਚੀ ਸੰਗਤ ਦੇ ਵਿੱਚ ਲੈ ਕੇ ਆਉਂਦੇ ਨੇ। ਕਹਿੰਦੇ ਜੇ ਠਾਕੁਰ ਸੋ ਪ੍ਰਸੰਨ ਭਇਓ, ਸਤ ਸੰਗਤ ਤਹਿ ਪਿਆਰ। ਫਿਰ ਉਹਨੂੰ ਸੱਚੀ ਸੰਗਤ ਦੇ ਵਿੱਚ ਲਿਆ ਕੇ ਅਤੇ ਭੇਦ ਦਿੱਤਾ ਜਾਂਦਾ, ਅਸਲ ਭੇਦ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ, ਕੀ ਕਰਨ ਵਾਸਤੇ ਇਸ ਸੰਸਾਰ 'ਤੇ ਆਏ ਹਾਂ ਅਤੇ ਇਸ ਜੀਵਨ ਤੋਂ ਬਾਅਦ 'ਚ ਅਸੀਂ ਕਿੱਥੇ ਚੱਲਿਆ ਜਾਣਾ। ਮਹਾਰਾਜ ਬਾਣੀ ਵਿੱਚ ਸਮਝਾਉਂਦੇ, ਕਹਿੰਦੇ ਸੁਣੋ ਰੇ, ਤੂੰ ਕੌਣ, ਕਹਾਂ 'ਤੇ ਆਇਓ, ਏਤੀ ਨਾ ਜਾਣੋ, ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਕਹਿੰਦੇ ਭਈ ਭੇਦ ਲੈ ਲਾ ਤੂੰ ਕਿ ਤੂੰ ਕੌਣ ਹਾਂ। ਅਤੇ ਫਿਰ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਸਾਡਾ ਮੂਲ ਉਹ ਮਾਲਕ ਨਿਰੰਕਾਰ ਸਾਡਾ ਪਿਤਾ, ਜਿਹਨੂੰ ਗੁਰਬਾਣੀ ਦੇ ਵਿੱਚ ਦੱਸਿਆ ਹੈ ਕਿ ਉਸਦਾ ਕੋਈ ਰੰਗ ਰੂਪ ਰੇਖ ਪੇਖ ਚੱਕਰ ਚਿੰਨ ਜਾਤ ਪਾਤ ਨਹੀਂ, ਉਹ ਇਸ ਤੋਂ ਭਿੰਨ ਆ। ਅਤੇ ਮਹਾਰਾਜ ਜਾਪ ਸਾਹਿਬ ਦੀ ਬਾਣੀ ਸਾਨੂੰ ਸਮਝਾਉਂਦੇ ਉਹ ਕਿਹੋ ਜਿਹਾ, ਕਹਿੰਦੇ ਅਚੱਲ ਮੂਰਤ ਅਨੁਭਵ ਪ੍ਰਕਾਸ਼। ਉਸ ਮੂਲ ਨੂੰ ਅਸੀਂ ਮਿਲਣਾ ਹੈ ਤਾਂ ਸਾਨੂੰ ਪਰਮਾਤਮਾ ਨੇ ਦੱਸਤਾ ਕਿ ਮਨ, ਤੂੰ ਵੀ ਪ੍ਰਕਾਸ਼ ਰੂਪ ਆ ਅਤੇ ਤੇਰਾ ਪਿਤਾ ਵੀ, ਤੂੰ ਉਸ ਪ੍ਰਕਾਸ਼ ਰੂਪ ਪਰਮਾਤਮਾ ਦੀ ਅੰਸ਼ ਆ ਅਤੇ ਅਸੀਂ ਸਾਰੇ ਮਨ ਹਾਂ। ਅਤੇ ਇਹ ਸਾਨੂੰ ਮਨੁੱਖਾ ਜਾਮਾ ਆਪਾਂ ਰਾਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਹੁਣੇ ਸਰਵਨ ਕਰ ਰਹੇ ਸੀ ਨਾ ਕਿ ਕਿਉਂ ਮਿਲਿਆ, ਸਾਨੂੰ ਮੋਟਿਵ ਦੱਸ ਰਹੇ ਨੇ ਸਾਡੀ ਹਿਊਮਨ ਲਾਈਫ ਦਾ, ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਸੀਂ ਉਸ ਮੂਲ ਜਿੱਥੋਂ ਅਸੀਂ ਵਿਛੜ ਚੁੱਕੇ ਹਾਂ ਉਹਨੂੰ ਮਿਲਣ ਵਾਸਤੇ ਇਹ ਮਾਨਸ ਜਾਮਾ ਸਾਨੂੰ ਮਿਲਿਆ। ਅਤੇ ਫਿਰ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਸਾਡਾ ਪਿਛੋਕੜ ਕਿ ਤੁਸੀਂ ਕਿੱਥੋਂ ਆਏ ਹੋ। ਕਹਿੰਦੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਏ ਦੇ ਸੰਜਰੀਆ। ਕਹਿੰਦੇ ਤੁਹਾਨੂੰ ਵਾਰੀ ਮਿਲੀ, ਪਰਮਾਤਮਾ ਨੇ ਤਰਸ ਕਰਕੇ ਸਾਨੂੰ ਇਹ ਦੁਬਾਰਾ ਇੱਕ ਮੌਕਾ ਦੇ ਦਿੱਤਾ ਕਿ ਸਾਡੇ ਇਹ ਮਨ 'ਤੇ ਜਿਹੜੀ ਜਨਮਾਂ ਜਨਮਾਂ ਦੀ ਮੈਲ ਲੱਗੀ ਹੋਈ ਇਹ ਕਾਲਾ ਹੋ ਚੁੱਕਿਆ ਆ, ਸੰਗਤ ਕਰਕੇ, ਗੁਰੂ ਸਾਹਿਬ ਦੇ ਬਚਨਾਂ ਦਾ ਸੰਗ ਕਰਕੇ, ਉਹਦੀ ਕਮਾਈ ਕਰਕੇ ਆਪਾਂ ਇਹ ਆਪਣੇ ਮਨ ਨੂੰ ਨਿਰਮਲ ਕਰਕੇ ਆਪਣੇ ਪਿਤਾ ਦੀ ਪਹਿਚਾਣ ਕਰ ਲਈਏ, ਉਸ ਨਾਲ ਮਿਲਾਪ ਕਰ ਲਈਏ। ਅਤੇ ਗੁਰੂ ਸਾਹਿਬ ਸਾਨੂੰ ਵਾਰਨ ਕਰਦੇ ਨੇ, ਕਹਿੰਦੇ ਜੇਕਰ ਇਸ ਵਾਰ ਵੀ ਤੂੰ ਹਾਰ ਕੇ ਸੰਸਾਰ ਤੋਂ ਜਾਣਾ ਆ ਅਤੇ ਫਿਰ 84 ਲੱਖ ਜੂਨਾਂ ਦਾ ਇਹ ਜੋ ਗੇੜ ਹੈ ਤੈਨੂੰ ਦੁਬਾਰਾ ਕੱਟਣਾ ਪਊਗਾ। ਕਹਿੰਦੇ 84 ਜੂਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ। ਕਹਿੰਦੇ ਇਹ ਜੇ ਇਸ ਵਾਰ ਵੀ ਹਾਰ ਕੇ ਜਾਣਾ ਹੈ ਤਾਂ ਇਹ ਦੁੱਖਾਂ ਦਾ ਗੇੜ ਜਿਹੜਾ ਹੈ ਤੈਨੂੰ ਦੁਬਾਰਾ ਕੱਟਣਾ ਪਊਗਾ, ਇਹ ਮਾਨਸ ਜਾਮਾ ਹਾਰ ਜਾਵੇਂਗਾ ਫਿਰ। ਸੋ ਐਸੇ ਹੀ ਕੁਛ ਬਚਨਾਂ ਨੂੰ ਬਿਆਨ ਕਰਦੀ ਹੋਈ ਕਵਿਤਾ ਆਪ ਜੀ ਭੈਣਾਂ ਪਾਸਿਓਂ ਇਉਂ ਸਰਵਨ ਕਰੋ ਜੀ।

ਸੋ ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਤੁਹਾਨੂੰ ਇਹ ਵਾਰੀ ਮਿਲੀ, ਇੱਕ ਮੌਕਾ ਮਿਲਿਆ, ਇਹਨੂੰ ਸੱਚੀ ਸੰਗਤ ਕਰਦਿਆਂ ਹੋਇਆਂ, ਗੁਰੂ ਸਾਹਿਬ ਦੇ ਬਚਨਾਂ ਦਾ ਸੰਗ ਕਰਦਿਆਂ ਹੋਇਆਂ ਆਪਾਂ ਆਪਣੇ ਇਸ ਜੀਵਨ ਦਾ ਲਾਹਾ ਲਈਏ। ਕਹਿੰਦੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ, ਕਹਿੰਦੇ ਪਹਿਲਾਂ ਹੀ ਉਹ ਕੰਮ ਨਾ ਕਰੋ ਕਿ ਜਿਸ ਕਰਕੇ ਤੁਹਾਨੂੰ ਅੰਤ ਵੇਲੇ ਪਛਤਾਉਣਾ ਪਵੇ। ਕਹਿੰਦੇ ਐਸਾ ਕੰਮ ਮੂਲੈ ਨਾ ਕੀਚੈ ਜਿਤ ਅੰਤ ਪਛੋਤਾਈਏ। ਅਤੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੋ ਤਰੀਕੇ ਦੱਸੇ ਨੇ ਇਸ ਸਾਡੇ ਸੁੱਤੇ ਹੋਏ ਮਨ ਨੂੰ ਜਗਾਉਣ ਦੇ। ਕਹਿੰਦੇ ਲਿਵ ਧਾਤ ਦੋਏ ਰਾਹ ਹੈ। ਇਹ ਲਿਵ ਦਾ ਮਾਰਗ ਭਾਵ ਪਿਆਰ ਦਾ, ਜੋ ਅਸੀਂ ਸਾਰੇ ਮਾਲਕ ਨਿਰੰਕਾਰ ਦੀ ਕਿਰਪਾ ਸਦਕਾ ਅਪਣਾ ਰਹੇ ਹਾਂ। ਕਹਿੰਦੇ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਅਤੇ ਧਾਤ ਦਾ ਮਾਰਗ ਦੱਸਿਆ ਹੈ ਕਿ ਜੇ ਤੁਸੀਂ ਪਿਆਰ ਦੇ ਨਾਲ ਨਹੀਂ ਜਾਗਦੇ ਤਾਂ ਅੰਤ ਸਮੇਂ ਫਿਰ ਜੰਮ ਜਗਾਉਂਦੇ ਨੇ। ਕਹਿੰਦੇ ਜੰਮ ਕਾ ਡੰਡ ਪਰਿਓ ਸਿਰ ਉੱਪਰ ਤਬ ਸੋਵਤੇ ਜਾਗਿਓ। ਸੋ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜੰਮ ਕਾ ਠੇਂਗਾ ਬੁਰਾ ਹੈ ਉਹ ਨਾ ਸਹਿਆ ਜਾਏ। ਸੋ ਇਸ ਜਨਮ ਮਰਨ ਦੇ ਗੇੜ ਨੂੰ ਕੱਟਣ ਵਾਸਤੇ ਸਾਨੂੰ ਵੱਧ ਤੋਂ ਵੱਧ ਸੱਚੀ ਸੰਗਤ ਕਰਨੀ ਪਊਗੀ। ਸੰਗਤ ਦੇ ਵਿੱਚ ਆ ਕੇ ਸਾਨੂੰ ਗੁਰੂ ਸਾਹਿਬ ਦੇ ਬਚਨਾਂ ਦਾ ਸੰਗ ਕਰਨਾ ਪਊਗਾ, ਉਹਨੂੰ ਧਿਆਨ ਦੇ ਨਾਲ ਸੁਣਨਾ ਪਊਗਾ, ਤਾਂ ਕਿ ਸਾਡਾ ਇਹ ਮਨ ਜਿਹੜਾ ਸੁੱਤਾ ਹੋਇਆ, ਜਿਹੜਾ ਮੈਲਾ ਹੋ ਚੁੱਕਿਆ, ਇਹ ਨਿਰਮਲ ਹੋ ਜਾਵੇ ਅਤੇ ਜੋ ਮਕਸਦ ਅਸੀਂ ਸੰਸਾਰ 'ਤੇ ਲੈ ਕੇ ਆਏ ਸੀ ਉਹ ਸਾਡਾ ਪੂਰਨ ਹੋ ਜਾਵੇ। ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਜੀ। ਸਾਡੇ ਪਾਸੋਂ ਵਿਚਾਰ ਕਰਦਿਆਂ, ਕਵਿਤਾਵਾਂ ਸਰਵਨ ਕਰਵਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਸੀਂ ਅਤੀ ਧੰਨਵਾਦੀ ਹਾਂ ਉਸ ਮਾਲਕ ਨਿਰੰਕਾਰ ਦੇ ਜਿਨ੍ਹਾਂ ਨੇ ਤਰਸ ਕਰਕੇ ਇਹ

0: ਬੀਬੀਆਂ ਦਾ ਇੱਕ ਵਿਸ਼ਰੀ ਜੱਥਾ ਜਿਨ੍ਹਾਂ ਨੇ ਆਪਾਂ ਨੂੰ ਆਪਣੇ ਜੀਵਨ ਦੇ ਸੰਬੰਧ ਦੇ ਅੰਦਰ ਕਵਿਤਾ ਰਾਹੀਂ ਜਾਣੂ ਕਰਵਾਇਆ ਅਤੇ ਸਮਝਾਇਆ ਗੁਰਬਾਣੀ ਅਨੁਸਾਰ ਸਾਨੂੰ ਕਿ ਅਸੀਂ ਇਹ ਸੰਸਾਰ ਸੁਪਨੇ ਦੇ ਨਾਲ ਚਿੱਤ ਜੋੜ ਕੇ ਮੂਰਖ ਹੋ ਗਏ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਅਤੇ ਜਗਾਉਣ ਦਾ ਤਰੀਕਾ ਆਪਾਂ ਨੂੰ ਗੁਰਬਾਣੀ 'ਚ ਦੱਸਿਆ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਆਹ ਹੁਣ 20-25 ਕੁ ਮਿੰਟ ਵਾਸਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਸਦਮਾ ਕਲਾਂ ਵਾਲੇ, ਉਹ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਨਗੇ। ਉਹਨਾਂ ਤੋਂ ਬਾਅਦ ਫਿਰ ਆਪਾਂ ਸੁਣਾਂਗੇ ਗੁਰਮੁਖਾਂ ਪਾਸੋਂ ਗੁਰਬਾਣੀ ਦੀ ਵਿਚਾਰ ਅਕਥ ਕਹਾਣੀ। ਪਦਨ ਰਬਾਣੀ ਕੋਈ ਬਿਰਲਾ ਗੁਰਮੁਖ ਬੁੱਝੈ, ਉਹ ਆਪ ਗਵਾਏ ਸ਼ਬਦ ਸਮਾਏ ਤਰ ਭਵਨ ਸੋਝੀ ਸੁੱਝੈ। ਆਓ ਜਿੰਨਾ ਚਿਰ ਗੁਰਮੁਖ ਤਿਆਰੀ ਕਰਦੇ ਆਪਾਂ ਗੁਰਮੰਤਰ ਦਾ ਅਭਿਆਸ ਕਰ ਲਈਏ। ਹਾਂਜੀ, ਕਰੋ ਜੀ ਸ਼ੁਰੂ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪ ਜੀ ਸਰਵਣ ਕਰ ਰਹੇ ਸੀ ਗੁਰਬਾਣੀ ਦਾ ਹਰ ਜਸ ਕੀਰਤਨ। ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਸਿੱਧਵਾਂ ਕਲਾਂ ਵਾਲੇ, ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਉਹਨਾਂ ਦੇ ਸੰਗ ਦਾ ਨਿੱਘ ਮਾਣਿਆ। ਸੁਣ ਰਹੇ ਸੀ ਆਪਾਂ ਬਚਨ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਣ। ਹੁਣ ਆਪਾਂ ਗੁਰਬਾਣੀ ਕਥਾ ਦੁਆਰਾ ਬੜੇ ਧਿਆਨ ਦੇ ਨਾਲ ਇਹ ਸੁਣਨੀ ਆ ਵਿਚਾਰ ਕਿ ਸਾਡੇ ਨਾਲ ਪਰਮਾਤਮਾ ਹਰ ਸਮੇਂ ਕਿਵੇਂ ਆ, ਅਤੇ ਕਿਵੇਂ ਗੁਰੂ ਦੀ ਮੱਤ ਲੈ ਕੇ ਅਸੀਂ ਆਪਣੇ ਜੀਵਨ ਦਾ ਰੰਗ ਮੰਨਣਾ। ਜੋ ਪਾਤਸ਼ਾਹ ਸਮਝਾ ਰਹੇ ਹਨ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੋਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸੰਗਤ ਨੂੰ ਬੇਨਤੀ ਕਿ ਬੈਠ ਕੇ ਧਿਆਨ ਨਾਲ ਸੁਣੀਏ, ਕਿਉਂਕਿ ਪਾਤਸ਼ਾਹ ਦੇ ਬੜੇ ਸਖਤ ਬਚਨ ਨੇ। ਜਿਹੜਾ ਇਨਸਾਨ ਆਪਣੇ ਜੀਵਨ ਦੇ ਅੰਦਰ ਸੰਗਤ ਨਹੀਂ ਕਰਦਾ, ਜਾਂ ਜਿਹੜਾ ਸਾਡਾ ਮੂਲ ਹੈ ਪਰਮਾਤਮਾ ਉਹਨੂੰ ਨਹੀਂ ਜਾਣਿਆ ਮਨੁੱਖਾ ਜਨਮ ਦੇ ਅੰਦਰ, ਉਹਨੂੰ ਸਖਤ ਤਾੜਨਾ ਕੀਤੀ ਗਈ ਹੈ। ਬਿਨ ਸੰਗਤੀ ਸਭ ਐਸੇ ਰਹਿ ਜੈਸੇ ਪਛ ਢੋਰ, ਜਿਨ ਕੀਤੇ ਤਿਸੇ ਨਾ ਜਾਣਨੀ, ਬਿਨ ਨਾਵੇ ਸਭ ਚੋਰ। ਅਤੇ ਚੋਰ ਕੀ ਹਮਾ ਭਰੇ ਨਾ ਕੋਈ, ਚੋਰ ਕੀ ਆ ਚੰਗਾ ਕਿਉਂ ਹੋਏ। ਆਪਾਂ 84 ਲੱਖ ਜੂਨ ਦੇ ਸਰਦਾਰ ਹਾਂ, ਆਪਾਂ ਪਸ਼ੂ ਨਹੀਂ ਬਣਨਾ, ਆਪਾਂ ਢੋਰ ਨਹੀਂ ਬਣਨਾ, ਆਪਾਂ ਚੋਰ ਨਹੀਂ ਬਣਨਾ। ਆਪਾਂ ਗੁਰੂ ਦੀ ਬਾਣੀ ਦਾ ਗਿਆਨ ਲੈ ਕੇ ਪਰਮਾਤਮਾ ਦਾ ਰੰਗ ਮੰਨਣਾ। ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾਣ। ਆਓ, ਸਾਡੇ ਬਹੁਤ ਹੀ ਸਤਿਕਾਰਯੋਗ ਮਹਾਂਪੁਰਖਾਂ ਦੀ ਲਾਈ ਹੋਈ ਡਿਊਟੀ ਨੂੰ ਨਿਭਾਉਣ ਆਏ ਭਾਈ ਮਨਦੀਪ ਸਿੰਘ ਜੀ ਅਮੈਰੀਕਾ ਤੋਂ। ਬੜਾ ਔਖਾ ਸਫ਼ਰ ਆ, 15-18 ਘੰਟੇ ਜਹਾਜ਼ ਦਾ ਸਫ਼ਰ, ਫਿਰ ਆਉਣ ਸਾਰੀ ਸਵੇਰ ਦੇ ਸੰਗਤ ਦੀ ਸੇਵਾ 'ਚ। ਉਹ ਆਪਾਂ ਨੂੰ ਬੜੇ ਪਿਆਰ ਦੇ ਨਾਲ, ਕਿਉਂਕਿ ਮਹਾਂਪੁਰਖਾਂ ਨੇ ਚਾਓ ਹੀ ਇੰਨਾ ਪੈਦਾ ਕਰਤਾ ਗੁਰਮੁਖਾਂ ਦੇ ਮਨਾਂ 'ਚ ਕਿ ਜਿਸਨੋਂ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆਓ, ਗੁਰਮੁਖਾਂ ਪਾਸੋਂ ਆਪਾਂ ਸਰਵਣ ਕਰੀਏ ਬੜੇ ਧਿਆਨ ਦੇ ਨਾਲ। ਅਤੇ ਉਹਨਾਂ ਨੇ ਸਵੇਰੇ ਆਪਾਂ ਨੂੰ ਬੇਨਤੀ ਵੀ ਕਰੀ ਸੀ, ਜਿਹੜੀ ਪੱਕੀ ਸੰਗਤ ਆਈ ਆ ਹੋਰ ਬਾਹਰਲੇ ਸ਼ਹਿਰਾਂ 'ਚੋਂ, ਵੀ ਚੌਥੇ ਦਿਨ ਆਪਾਂ ਤੁਹਾਡਾ ਪੇਪਰ ਵੀ ਲੈਣਾ, ਟੈਸਟ। ਕੋਈ ਸਵਾਲ ਪੁੱਛਿਆ ਜਾ ਸਕਦਾ, ਜੇ ਆਪਾਂ ਨੂੰ ਨਾ ਆਇਆ ਆਪਾਂ ਫੇਲ ਹੋ ਸਕਦੇ ਹਾਂ। ਫਿਰ ਇਸ ਕਰਕੇ ਪੂਰੇ ਧਿਆਨ ਦੇ ਨਾਲ ਆਪਾਂ ਸੁਣ ਕੇ ਮਨ 'ਚ ਵਸਾਉਣਾ ਇਹ ਬੇਨਤੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪਰਮ ਸਤਿਕਾਰਯੋਗ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ 'ਚ ਸਮਝਾ ਰਹੇ ਨੇ, ਇਸ ਕੀਰਤਨ ਨੂੰ ਕਲਯੁੱਗ ਦੇ ਵਿੱਚ ਪ੍ਰਧਾਨਗੀ ਦਿੱਤੀ ਗਈ ਹੈ। ਕਲਯੁੱਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਉਹ ਗੁਰਮੁਖ ਜਦੋਂ ਉਹ ਹਰੀ ਪਰਮਾਤਮਾ ਦੀ ਕੀਰਤੀ ਕਰਦੇ ਹਨ, ਉਹਨਾਂ ਦਾ ਧਿਆਨ ਕਿੱਥੇ ਹੁੰਦਾ ਹੈ? ਮਹਾਰਾਜ ਸਮਝਾ ਰਹੇ ਨੇ, ਬੀਜ ਮੰਤਰ ਹਰ ਕੀਰਤਨ ਗਾਓ, ਆਗੇ ਮਿਲੀ ਨਿਥਾਵੇਂ ਥਾਂ। ਗੁਰਪੂਰੇ ਕੀ ਚਰਣੀ ਲਾਗ, ਜਨਮ ਜਨਮ ਕਾ ਸੋਇਆ ਜਾ। ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਨੇ ਜਿਹੜੇ ਵੀ ਜੀਵ ਦਾ ਧਿਆਨ ਐਸੇ ਕੀਰਤਨ ਦੇ ਵਿੱਚ ਲੱਗ ਜਾਂਦਾ ਹੈ, ਸ਼ੁੱਧ ਬੁੱਧ ਭੁੱਲ ਜਾਂਦੀ ਹੈ, ਉਹਨਾਂ ਦੀ ਆਪਣੀ ਸੁਰਤੀਆਂ ਤਾਂ ਚੌਥੇ ਪਦ ਦੇ ਵਿੱਚ ਹੁੰਦੀਆਂ ਨੇ, ਉਹ ਗੁਰਮੁਖਾਂ ਨੂੰ ਵੀ ਨਾਲ ਦੀ ਜੋ ਸੰਗਤ ਹੁੰਦੀ ਹੈ ਉਹਨੂੰ ਵੀ ਚੌਥੇ ਪਦ ਦੇ ਵਿੱਚ ਲੈ ਜਾਂਦੇ ਹਨ। ਕਿਉਂਕਿ ਜਦੋਂ ਆਪਾਂ ਕੀਰਤਨ ਦੇ ਨਾਲ ਸਿਮਰਨ ਕਰਦੇ ਹਾਂ, ਭਾਈ ਗੁਰਦਾਸ ਜੀ ਸਮਝਾ ਰਹੇ ਆਪਾਂ ਨੂੰ ਆਪਣੀ ਬਾਣੀ ਦੇ ਵਿੱਚ, ਇਹ ਗੁਰਮੰਤਰ ਦੀ ਧੁਨ ਵਿੱਚ ਧਿਆਨ ਰੱਖਣ ਦੇ ਨਾਲ ਇਹ ਗੁਰਮੰਤਰ ਤੁਹਾਨੂੰ ਸਿੱਧਾ ਦਰਗਾਹ ਦੇ ਵਿੱਚ ਲੈ ਜਾਂਦਾ ਹੈ। ਹਰ ਵਾਹਿਗੁਰੂ ਮੰਤਰ ਅਗੰਮ ਹੈ ਜਗ ਤਾਰਨ ਹਾਰਾ, ਜੋ ਸਿਮਰੇ ਨਰ ਪ੍ਰੇਮ ਸਿੰਘ ਸੋ ਪਹੁੰਚੇ ਦਰਬਾਰਾ। ਜਿਹੜਾ ਵੀ ਪ੍ਰੇਮ ਦੀ ਅਵਸਥਾ 'ਚ ਆ ਕੇ ਉਸ ਆਪਣੇ ਪਿਤਾ ਨੂੰ ਆਪਣੇ ਮੂਲ ਨੂੰ ਯਾਦ ਕਰਦਾ ਹੈ, ਸਿੱਧਾ ਕਹਿੰਦੇ ਉਹਦੀ ਦਰਗਾਹ ਦੇ ਵਿੱਚ ਹਾਜ਼ਰੀ ਲੱਗ ਜਾਂਦੀ ਹੈ। ਅਸੀਂ ਸਾਰੇ ਹੀ ਇਸ ਮਾਇਆ ਦੇ ਘਰ ਦੇ ਵਿੱਚ ਮਰਨਾ ਲਿਖਾ ਕੇ ਆਉਂਦੇ ਹਾਂ, ਪਰ ਸਾਡਾ ਸਾਰਿਆਂ ਦਾ ਜੀਵਨ ਆਪਾਂ ਵੇਖਦੇ ਹਾਂ ਇਸ ਦੁਬਿਧਾ ਦੇ ਘਰ 'ਚ ਰਹਿਣ ਕਰਕੇ ਅਸੀਂ ਸਾਰੀ ਉਮਰ ਦੁਬਿਧਾ ਵਿੱਚੋਂ ਨਿਕਲ ਨਹੀਂ ਪਾਉਂਦੇ। ਆਓ ਸਾਰੇ 2 ਮਿੰਟ ਵਾਸਤੇ ਆਪਾਂ ਸਿਮਰਨ ਕਰੀਏ, ਤਾਂ ਕਿ ਜਿਹੜਾ ਇਹ ਦੁਬਿਧਾ ਦਾ ਖੇਲ ਘਰ ਘਰ ਚੱਲਿਆ ਹੋਇਆ, ਸਾਰੇ ਸਮਾਜ 'ਚ ਚੱਲਿਆ ਹੋਇਆ, ਜਿਹੜੀ ਦੁਬਿਧਾ ਨੇ ਸਾਡੀਆਂ ਵੰਡੀਆਂ ਪਾਈਆਂ ਹੋਈਆਂ, ਮਾਤਾ ਪਿਤਾ ਦੀਆਂ, ਭਾਈ ਭੈਣਾਂ ਦੀਆਂ, ਹਸਬੈਂਡ ਵਾਈਫ ਦੀਆਂ, ਸਮਾਜ 'ਚ ਪਾਰਟਨਰਸ ਦੀਆਂ, ਉਹ ਕਿਵੇਂ ਦੁਬਿਧਾ ਦੇ ਖੇਲ ਨੂੰ ਆਪਾਂ ਸਮਝਣਾ ਅਤੇ ਕਿਵੇਂ ਆਪਾਂ ਦੁਬਿਧਾ ਦੇ ਖੇਲ 'ਚੋਂ ਬਾਹਰ ਨਿਕਲਣਾ ਸਾਰਿਆਂ ਨੇ, ਇਹਦੇ ਪਾਰੋਂ ਆਪਾਂ ਸਾਰਿਆਂ ਨੇ ਸਮਝਣਾ ਹੈ। ਸੋ ਆਓ 2 ਮਿੰਟ ਲਈ ਆਪਾਂ ਸਾਰਿਆਂ ਨੇ ਨੇਤਰ ਬੰਦ ਕਰਕੇ ਅਭਿਆਸ ਕਰਨਾ ਹੈ ਵਾਹਿਗੁਰੂ ਗੁਰਮੰਤਰ ਦਾ ਜਾਪ। ਸਵਾਸ ਅੰਦਰ ਆਵੇ ਤਾਂ ਆਪਾਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਅਤੇ ਬੜੇ ਧਿਆਨ ਨਾਲ ਸੁਣਨਾ। ਜਦੋਂ ਸਵਾਸ ਬਾਹਰ ਨੂੰ ਜਾਵੇ ਉਦੋਂ ਗੁਰੂ ਸ਼ਬਦ ਉਚਾਰਨ ਕਰਨਾ ਅਤੇ ਧਿਆਨ ਨਾਲ ਸੁਣਨਾ। ਮਹਾਰਾਜ ਸਮਝਾ ਰਹੇ ਹਨ ਗੁਰਬਾਣੀ ਦੇ ਵਿੱਚ, ਜਪੀਏ ਸਾਸ ਗਿਰਾਸ ਪੂਰਨ ਵਿਸ਼ਵਾਸ। ਇਹ ਸਾਸ ਗਿਰਾਸ ਜਪਣ ਦਾ ਹੁਕਮ ਸਾਨੂੰ ਗੁਰੂ ਸਾਹਿਬ ਆਪਣੀ ਬਾਣੀ ਦੇ ਵਿੱਚ ਕਰਦੇ ਹਨ, ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਿਗਾਰ ਦਾ। ਨਿਤ ਤੋਂ ਭਾਵ ਹਰ ਵੇਲੇ, ਕਿਉਂਕਿ ਪਰਮਾਤਮਾ ਆਪਾਂ ਨੂੰ ਸਾਹ ਦੇ ਕੇ ਜਿਉਂਦਾ ਰੱਖਦਾ ਹੈ, ਅਤੇ ਜਿਹੜਾ ਸਾਨੂੰ ਸਾਹ ਦੇ ਕੇ ਜਿਉਂਦਾ ਰੱਖਦਾ ਏ, ਤਾਂ ਮਹਾਰਾਜ ਸਮਝਾ ਰਹੇ ਹਨ ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਏ। ਜੇ ਸਾਹ ਆ ਗਿਆ ਉਹਦੀ ਯਾਦ ਤੋਂ ਬਗੈਰ ਸਾਡਾ ਸਾਹ ਬਿਰਥਾ ਨਹੀਂ ਜਾਣਾ ਚਾਹੀਦਾ। ਸੋ ਆਓ ਨੇਤਰ ਬੰਦ ਕਰਕੇ ਸਾਸ ਕਰਾ ਸਿਮਰਨ ਕਰੀਏ ਸਾਰਿਆਂ ਨੇ, ਕਿਉਂਕਿ ਆਪਾਂ ਸਾਰੇ ਤਰਲੋਕੀ 'ਚੋਂ ਆਏ ਹਾਂ, ਕੰਮਾਂ ਕਾਰਾਂ ਤੋਂ ਆਏ ਹਾਂ, ਸਾਡੇ ਵਿਚਾਰ ਬਣੇ ਹੁੰਦੇ ਆ ਵਾਧੇ ਘਾਟੇ ਨਫੇ ਨੁਕਸਾਨ ਦੇ, ਉਹ ਵਿਚਾਰਾਂ ਤੋਂ ਉੱਤੇ ਉੱਠਣ ਲਈ ਸਾਨੂੰ ਸਿਮਰਨ ਕਰਨਾ ਪੈਂਦਾ ਸਾਰਿਆਂ ਨੂੰ। ਅਤੇ ਜਿਹੜਾ ਉਹ ਸਿਮਰਨ ਨੂੰ ਆਪਣੇ ਕੰਨਾਂ ਨਾਲ ਸੁਣਦਾ ਏ, ਅਤੇ ਮਹਾਰਾਜ ਕਹਿੰਦੇ ਉਹਨੂੰ ਦਰਗਾਹ 'ਚ ਸੁੱਖ ਮਿਲਦਾ ਏ। ਕਹਿੰਦੇ ਹਰ ਕਾ ਸਿਮਰਨ ਸੁਣ ਮਨ ਕਾਨੀ, ਸੁੱਖ ਪਾਵੇ ਹਰ ਦੁਆਰ ਪੁਰਾਨੀ। ਜਿਹਨੇ ਸੁੱਖ ਲੈਣਾ ਏ, ਜਿਹੜਾ ਹਰੀ ਪਰਮਾਤਮਾ ਦੀ ਸ਼ਰਨ 'ਚ ਜਾਣਾ ਚਾਹੁੰਦਾ ਏ, ਤਾਂ ਮਹਾਰਾਜ ਕਹਿੰਦੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਆਓ ਸਾਰੇ ਨੇਤਰ ਬੰਦ ਕਰਕੇ ਸਾਸ ਕਰਾ ਸਿਮਰਨ ਕਰੀਏ, ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ। ਕਰੋ ਜੀ ਸ਼ੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬੇਨਤੀ ਹੈ ਵੀ ਜਿਨ੍ਹਾਂ ਗੁਰਮੁਖਾਂ ਨੂੰ ਬੋਰਡ ਨਹੀਂ ਦਿਸਦਾ ਉਹ ਸਾਹਮਣੇ ਹੋ ਸਕਦੇ ਹਨ। ਬੋਰਡ ਲਾਉਣ ਦਾ ਸਿਰਫ ਇੱਕ ਹੀ ਕਾਰਨ ਹੈ, ਜਿਹੜਾ ਆਪਣਾ ਧਿਆਨ ਸੱਜੇ ਖੱਬੇ ਜਾਂਦਾ ਹੈ ਉਹ ਧਿਆਨ ਤੁਹਾਡਾ ਬੰਨ ਹੋ ਜਾਵੇ। ਜਿਵੇਂ ਦ੍ਰਿਸ਼ਟਮਾਨ ਸਕੂਲਾਂ ਦੇ ਵਿੱਚ ਟੀਚਰ ਸਾਨੂੰ ਬੋਰਡ ਲਾ ਕੇ ਸਮਝਾਉਂਦੇ ਹੁੰਦੇ ਸੀਗੇ ਵੀ ਤਾਂ ਕਿ ਬੱਚੇ ਦਾ ਧਿਆਨ ਕਿਤੇ ਭੱਜੇ ਨਾ, ਇੱਦਾਂ ਹੀ ਇੱਕ ਸੰਗਤ ਇੱਕ ਸਕੂਲ ਹੈ, ਸਤਸੰਗਤ ਸਤਿਗੁਰ ਚਾਟਸਾਲ ਹੈ ਜਿੱਤ ਹਰ ਗੁਣ ਸਿੱਖਾਂ। ਆਪਾਂ ਸਾਰੇ ਜਿੰਨੇ ਜੀ ਬੈਠੇ ਹਾਂ ਆਪਾਂ ਸਾਰੇ ਗਿਆਨੀ ਹਾਂ, ਦੇਰ ਇਜ਼ ਨੋ ਡਾਊਟ, ਆਪਾਂ ਸਾਰੇ ਗਿਆਨ ਰੱਖਦੇ ਗੁਰਬਾਣੀ ਗੁਰੂ ਦਾ। ਪਰ ਜਦੋਂ ਆਪਾਂ ਸਿੱਖਣ ਦੀ ਅਵਸਥਾ 'ਚ ਆਉਣਾ ਹੈ ਉਦੋਂ ਆਪਾਂ ਸਾਰਿਆਂ ਨੇ ਸਿੱਖਿਆਰਥੀ ਬਣ ਕੇ ਚੱਲਣਾ। ਤੁਸੀਂ ਮੈਨੂੰ ਕੋਈ ਵੀ ਸਵਾਲ ਪੁੱਟ ਕਰ ਸਕਦੇ ਹੋ ਗੁਰਬਾਣੀ ਮੁਤਾਬਕ, ਅਤੇ ਮੈਂ ਤੁਹਾਨੂੰ ਵੀ ਸਵਾਲ ਕਰ ਸਕਦਾ ਵੀ ਇਸ ਟੋਪਿਕ 'ਤੇ ਕਿਹੜਾ ਸਿਸਟਮ ਚੱਲਦਾ ਪਿਆ, ਇਸ ਟੋਪਿਕ 'ਤੇ ਕਿਹੜੀ ਵਿਚਾਰ ਚੱਲਦੀ ਪਈ ਆ। ਇਸ ਕਰਕੇ ਧਿਆਨ ਆਪਣਾ ਸੱਜੇ ਖੱਬੇ ਨਾ ਹੋਵੇ ਕਿਸੇ ਦਾ ਵੀ। ਅਸੀਂ ਸੁਬਹਾ ਵਿਚਾਰ ਕੀਤੀ ਹੈ ਸੱਚ ਦੀ, ਇਹ ਸੱਚ ਸਾਡਾ ਸਾਰਿਆਂ ਦਾ ਪਿਤਾ ਹੈ, ਪਰਮਾਤਮਾ ਹੈ, ਜਿਹਦੇ ਆਪਾਂ ਸਾਰੇ ਬੱਚੇ ਹਾਂ, ਜਿਹਨੂੰ ਮਹਾਰਾਜ ਸਮਝਾ ਰਹੇ ਏਕ ਪਿਤਾ ਏਕ ਸਕੇਹਮ ਬਾਰਿਕ ਤੂੰ ਮੇਰਾ ਗੁਰਹਾਈ। ਇਹ ਪਿਤਾ ਨੂੰ ਕਦੀ ਵੀ ਕਿਸੇ ਨੇ ਭੁੱਲਣਾ ਨਹੀਂ। ਜਿਹੜਾ ਵੀ ਜੀਵ ਆਪਣੇ ਪਿਤਾ ਨੂੰ ਭੁੱਲ ਜਾਂਦਾ ਏ ਪਰਮੇਸ਼ਵਰ 'ਤੇ ਭੁੱਲਿਆ ਵਿਆਪਣ ਸਭੇ ਰੋਗ, ਉਹਨੂੰ ਹਰ ਇੱਕ ਸੰਸਾਰ ਦਾ ਦੁੱਖ ਲੱਗਦਾ ਲੱਗਦਾ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਇਸ ਕਰਕੇ ਇਹ ਪਿਤਾ ਇਹ ਪਰਮਾਤਮਾ ਦਾ ਕੋਈ ਰੂਪ ਨਹੀਂ, ਰੇਖ ਨਹੀਂ, ਰੰਗ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਵਰਨ ਨਹੀਂ, ਜਾਤ ਨਹੀਂ, ਪਾਤ ਨਹੀਂ। ਮਹਾਰਾਜ ਕੀ ਸਮਝਾ ਰਹੇ ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹੀਂ ਜੇ ਰੂਪ ਰੰਗੋ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਕਹੀ ਜੇ। ਇਹ ਪਰਮਾਤਮਾ ਪ੍ਰਕਾਸ਼ ਰੂਪ ਹੈ, ਇਸ ਪਰਮਾਤਮਾ ਦੇ ਮੁੱਖ 'ਚੋਂ ਜੋ ਆਵਾਜ਼ ਨਿਕਲੀ ਜਿਹਨੂੰ ਗੁਰਬਾਣੀ ਵਿੱਚ ਨਾਮ ਸ਼ਬਦ ਕਰਕੇ ਦੱਸਿਆ ਗਿਆ ਹੈ, ਹੋਰ ਅਨੇਕਾਂ ਨਾਮ ਦੱਸੇ ਗਏ ਇਸ ਆਵਾਜ਼ ਨੂੰ, ਸਹਿਜ ਧੁਨ, ਅਨਹਦ ਨਾਦ, ਤੂਰ, ਸੱਚਾ ਸ਼ਬਦ, ਕਿੰਕਰੀ ਸ਼ਬਦ, ਪੰਜ ਸ਼ਬਦ, ਜਿੱਥੇ ਵੀ ਇਹ ਆਵਾਜ਼ ਆਉਂਦੀ ਹੈ ਤੁਸੀਂ ਸਮਝ ਲੈਣਾ ਵੀ ਇਹ ਪਰਮਾਤਮਾ ਦੇ ਉਸ ਨਾਮ ਦੀ ਗੱਲ ਕੀਤੀ ਜਾ ਰਹੀ ਆ। ਜਿਹਨੂੰ ਕਹਿੰਦੇ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾ ਹੀ ਕੋਥਾਉਂ। ਇਹ ਸੰਸਾਰ ਦੀ ਇਹ ਸ੍ਰਿਸ਼ਟੀ ਦੀ ਰਚਨਾ ਇਸ ਪਰਮਾਤਮਾ ਦੇ ਨਾਮ ਤੋਂ ਕੀਤੀ ਗਈ ਆ। ਜਦੋਂ ਪਰਮਾਤਮਾ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਉਹਨਾਂ ਦੇ ਮੁੱਖ 'ਚੋਂ ਆਵਾਜ਼ ਪ੍ਰਗਟ ਹੋਈ, ਅਤੇ ਉਸ ਆਵਾਜ਼ ਦੇ ਪ੍ਰਗਟ ਹੋਣ ਨਾਲ ਕਿੰਨੇ ਸਮੇਂ 'ਚ ਕਿੰਨੇ ਹੀ ਖੰਡ ਜੋ ਹੈ ਤਿਆਰ ਹੋ ਗਏ ਇਹ ਪਰਮਾਤਮਾ ਹੀ ਜਾਣਦਾ ਹੈ। ਅਤੇ ਕਹਿੰਦੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਪਤਾ ਹੀ ਨਹੀਂ ਕਿੰਨੇ ਹੀ ਉਹਨੇ ਧਰਤੀਆਂ ਸਾਜ ਦਿੱਤੀਆਂ, ਇਹ ਪਰਮਾਤਮਾ ਹੀ ਜਾਣਦਾ ਹੈ। ਕਿਉਂਕਿ ਉਸ ਸਮੇਂ 'ਚ ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹੂ ਨਾ ਕੋਈ, ਜਾਂ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ, ਉਹ ਪਰਮਾਤਮਾ ਹੀ ਜਾਣਦਾ ਹੈ। ਹੁਣ ਇਹ ਨਾਮ ਇਹ ਸ਼ਬਦ ਇਹਦੀ ਪ੍ਰਾਪਤੀ ਵਾਸਤੇ ਸਾਰਾ ਸੰਸਾਰ ਹੀ ਅੱਜ ਭੱਜਿਆ ਫਿਰਦਾ ਏ ਵੀ ਸਾਨੂੰ ਕਿਤੋਂ ਇਹ ਨਾਮ ਦੀ ਪ੍ਰਾਪਤੀ ਹੋ ਜਾਵੇ। ਸਾਰਿਆਂ ਨੇ ਸਮਝਣਾ ਗੁਰਬਾਣੀ ਗੁਰੂ 430 ਅੰਗ ਮਹਾਰਾਜ ਦੇ, ਇੰਨਾ ਵੱਡਾ ਖਜ਼ਾਨਾ ਸਾਡੇ ਸਾਰਿਆਂ ਕੋਲ ਆ, ਫਿਰ ਵੀ ਅਸੀਂ ਖਜ਼ਾਨੇ ਨੂੰ ਉਹਦੇ ਵਿੱਚੋਂ ਖੋਜ ਕਰਨ ਦੀ ਬਜਾਏ ਅਸੀਂ ਬਾਹਰ ਲੱਭਦੇ ਹਾਂ ਇਸ ਨਾਮ ਨੂੰ। ਨਿੱਤ ਪੜ੍ਹਦੇ ਹਾਂ ਨੌ ਨਿਧ ਅਮਰ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਰੱਖਿਆ ਏ। ਪਰ ਜਿਹੜਾ ਹੁਣ ਇਹ ਸਰੀਰ ਆ ਇਹ ਸਾਡਾ ਸਾਰਿਆਂ ਦਾ, ਕਹਿੰਦੇ ਇਹਦੇ ਵਿੱਚ ਨਾਮ ਰੱਖਿਆ ਏ, ਪਰ ਨਾਮ ਦੀ ਆਪਾਂ ਖੋਜ ਨਹੀਂ ਕਰਦੇ ਹੈਗੇ। ਕਿਉਂਕਿ ਸਾਡਾ ਸਿਸਟਮ ਬਣ ਚੁੱਕਿਆ ਵੀ ਅਸੀਂ ਉਸ ਨਾਮ ਦੀ ਪ੍ਰਾਪਤੀ ਨਹੀਂ ਕਰਨੀ, ਪਰ ਜੋ ਸਾਨੂੰ ਮਾਇਆ ਦੇ ਘਰ 'ਚ ਦੁੱਖ ਤਕਲੀਫ ਆਉਂਦੇ ਆ
ਅਸੀਂ ਉਹਨਾਂ ਨੂੰ ਦੂਰ ਕਰਨ ਵਾਸਤੇ ਬਾਣੀ ਪੜ੍ਹਦੇ ਹਾਂ, ਦੂਰ ਕਰਨ ਵਾਸਤੇ ਆਪਾਂ ਅਰਦਾਸ ਕਰਾਉਂਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜਾਂ ਨਾਮ ਦੀ ਪ੍ਰਾਪਤੀ ਕਰ ਲਈ ਉਹਨੂੰ ਸਾਰਾ ਕੁਝ ਮਿਲ ਜਾਂਦਾ। ਕਹਿੰਦੇ ਨਾਮ ਰਤਨ ਜਿਨ ਪਾਇਆ ਦਾਨ, ਤਿਸ ਜਨ ਹੋਏ ਸਗਲ ਨਿਧਾਨ, ਸੰਤੋਖ ਆਇਆ ਮਨ ਪੂਰਾ ਪਾਏ, ਫਿਰ ਫਿਰ ਮੰਗਣ ਕਹੇ ਜਾਏ। ਇਹ ਮੰਗਣ ਨਹੀਂ ਜਾਂਦਾ, ਕਿਉਂਕਿ ਇਹ ਪਰਮਾਤਮਾ ਨੂੰ ਜਦੋਂ ਨਾਮ ਨਹੀਂ ਪ੍ਰਗਟ ਹੋਇਆ ਉਦੋਂ ਸਤਿਪੁਰਖ ਕਹਿੰਦੇ ਸੀ, ਜਦੋਂ ਨਾਮ ਪ੍ਰਗਟ ਹੋ ਗਿਆ ਜਿਸ ਅਵਸਥਾ ਦੋਨੇ ਇਕੱਠੇ ਹੁੰਦੇ ਆ ਉਹਨੂੰ ਸਤਿਗੁਰ ਕਹਿਤਾ ਗੁਰਬਾਣੀ ਦੇ ਵਿੱਚ। ਕੀ ਕਹਿਤਾ ਜੀ? ਜਦੋਂ ਸਾਡੀ ਸੁਰਤੀ ਇਸ ਇਲਾਕੇ 'ਚੋਂ ਨਿਕਲ ਕੇ ਇੱਥੇ ਸਨਮੁਖ ਹੁੰਦੀ ਆ, ਫਿਰ ਪਰਮਾਤਮਾ ਮਹਾਰਾਜ ਕਹਿੰਦੇ ਇਸ ਜੀਵ ਨੂੰ ਨਾਮ ਦਾ ਖਜ਼ਾਨਾ ਦਿੰਦਾ ਏ। ਜਿਹਨੂੰ ਕਹਿੰਦੇ ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਏ। ਹੁਣ ਇਹ ਨਾਮ ਵੀ ਨਹੀਂ ਦਿਖਦਾ, ਇਹ ਲਿਖਣ ਪੜ੍ਹਨ ਵਿੱਚ ਨਹੀਂ ਆਉਂਦਾ। ਆਪਾਂ ਨਿੱਤ ਪੜ੍ਹਦੇ ਹਾਂ ਕਿਸੇ ਕਾਗਜ਼ ਉੱਤੇ, ਕਿਸੇ ਕਲਮ ਦੇ ਨਾਲ, ਕਿਸੇ ਸਿਆਹੀ ਦੇ ਨਾਲ, ਇਹ ਨਾਮ ਨੂੰ ਆਪਾਂ ਲਿਖ ਨਹੀਂ ਸਕਦੇ, ਕਿਉਂਕਿ ਜਿਹੜਾ ਦਿਖਦਾ ਹੀ ਨਹੀਂ ਹੈ ਉਹਨੂੰ ਕੀ ਤੁਸੀਂ ਲਿਖੀ ਪੜ੍ਹੀ ਕਰੋਗੇ। ਮਹਾਰਾਜ ਕਹਿ ਰਹੇ ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਿਵੇਂ ਪਰਮਾਤਮਾ ਅਧਿਕ ਹੈ, ਪ੍ਰਕਾਸ਼ ਰੂਪ ਹੈ, ਇੱਦਾਂ ਹੀ ਪਰਮਾਤਮਾ ਦਾ ਨਾਮ ਵੀ ਅਧਿਕ ਹੈ। ਜਿਹਨੂੰ ਕਹਿੰਦੇ ਜਿਸ ਰੂਪ ਨਾ ਰੇਖ ਅਨਾਹਦ ਵਾਜੇ, ਸ਼ਬਦ ਨਿਰੰਜਨ ਕੀਆ। ਨਿਰੰਜਨ ਕਹਿੰਦੇ ਜਿਹੜੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੋਵੇ। ਹੁਣ ਇਸ ਨਾਮ ਦੀ ਪ੍ਰਾਪਤੀ ਪਰ ਉਹ ਮਹਾਰਾਜ ਸਮਝਾ ਰਹੇ ਆਪਾਂ ਨੂੰ ਗੁਰਬਾਣੀ ਦੇ ਵਿੱਚ। ਕੋਈ ਇਸ ਨਾਮ ਦਾ ਆਸਰਾ ਲੈ ਕੇ ਕੋਈ ਦੋ ਸ਼ਬਦ ਦਿੰਦਾ ਆਪਾਂ ਨੂੰ, ਕੋਈ ਤਿੰਨ ਸ਼ਬਦ ਦੇ ਰਿਹਾ, ਕੋਈ ਪੰਜ ਸ਼ਬਦ ਦੇ ਰਿਹਾ ਆਪਾਂ ਨੂੰ, ਪਰ ਇਹ ਨਾਮ ਜਿਹੜਾ ਲਿਖਾ ਪੜ੍ਹਨ 'ਚ ਨਹੀਂ ਆ ਰਿਹਾ, ਇਹਨੂੰ ਕੌਣ ਕੀ ਦੇ ਸਕਦਾ। ਇਸ ਕਰਕੇ ਸਾਰਿਆਂ ਨੇ ਖਿਆਲ ਰੱਖਣਾ, ਇਹ ਸੰਸਾਰ 'ਚ ਕੋਈ ਵੀ ਸੰਤ ਸਾਧੂ ਆ, ਕੋਈ ਵੀ ਗੁਰੂ ਆ, ਕੋਈ ਵੀ ਗੁਰਮੁਖ ਗੁਰਸਿੱਖ ਆ, ਤੁਹਾਨੂੰ ਇਸ ਨਾਮ ਦਾ ਭੇਦ ਦੇ ਸਕਦਾ ਵੀ ਨਾਮ ਤੱਕ ਪਹੁੰਚਣਾ ਕਿਵੇਂ, ਪਰ ਨਾਮ ਤੁਹਾਨੂੰ ਕੋਈ ਦੇ ਨਹੀਂ ਸਕਦਾ, ਕਿਉਂਕਿ ਇਹ ਪਰਮਾਤਮਾ ਦੀ ਮੁੱਖ ਦੀ ਆਵਾਜ਼ ਆ। ਜਿਹੜੀ ਪਰਮਾਤਮਾ ਦੇ ਮੁੱਖ ਦੀ ਆਵਾਜ਼ ਆ, ਜਦੋਂ ਅਸੀਂ ਇਹਦੇ ਸਨਮੁੱਖ ਹੁੰਦੇ ਹਾਂ, ਇਹ ਖਜ਼ਾਨਾ ਕਿਹਨੂੰ ਦਿੰਦਾ ਏ? ਕਹਿੰਦੇ ਸਿਫਤ ਜਿਨ੍ਹਾਂ ਕੋ ਬਖਸੀਏ ਸਹੀ ਪੋਤੇਦਾਰ, ਕੁੰਜੀ ਜਿਨ ਕੋ ਦਿੱਤੀਆਂ ਤਿਨ੍ਹਾਂ ਮਿਲੇ ਭੰਡਾਰ। ਇਹ ਨਾਮ ਦਾ ਖਜ਼ਾਨਾ ਕਿਹੜੇ ਜੀਵ ਨੂੰ ਮਿਲਦਾ? ਜਿਹੜਾ ਪਰਮਾਤਮਾ ਦੇ ਅੰਤਰਗਤ ਸਨਮੁੱਖ ਹੋ ਜਾਂਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਦੇ ਵਿੱਚ, ਇਹ ਨਾਮ ਦੀ ਇੱਕ ਵਿਧੀ ਬਣਾਤੀ ਸੰਵਿਧਾਨ, ਵੀ ਨਾਮ ਤੋਂ ਬਗੈਰ ਮੁਕਤੀ ਨਹੀਂ ਅਤੇ ਸਤਿਗੁਰ ਤੋਂ ਬਗੈਰ ਨਾਮ ਦੀ ਕਿਸ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਮਹਾਰਾਜ ਕੀ ਸਮਝਾ ਰਹੇ ਗੁਰਬਾਣੀ ਦੇ ਵਿੱਚ? ਕਹਿੰਦੇ ਬਿਨ ਨਾਵੇ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋਈ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਬਣਤ ਬਣਾ ਦਿੱਤੀ, ਕਿਉਂਕਿ ਇਸ ਨਾਮ ਦੇ ਵਿੱਚ ਹੀ ਅੱਜ ਆਪਾਂ ਸਾਰੇ ਜੀਵ ਬੇਨਤੀਆਂ ਕਰਦੇ, ਮਾਰ ਸਾਡਾ ਜੰਮਣ ਮਰਨਾ ਖੰਡਨ ਹੋ ਜੇ, ਪਰਿਵਾਰ ਦਾ ਕੋਈ ਜੀ ਚਲੇ ਜਾਵੇ, ਆਪਾਂ ਅਰਦਾਸ ਬੇਨਤੀ ਕਰ ਸੱਚੇ ਪਾਤਸ਼ਾਹ ਆਪਣੇ ਚਰਨਾਂ 'ਚ ਨਿਵਾਸ ਦਿਓ। ਸੋਚ ਦੀ ਗੱਲ ਆ, ਜਿਹੜੇ ਜੀ ਨੇ ਕਦੀ ਆਪਣੇ ਪਰਮਾਤਮਾ ਦੇ, ਆਪਣੇ ਪਿਤਾ ਦੀ ਸ਼ਕਲ ਨਹੀਂ ਦੇਖੀ, ਉਹਦੇ ਦਰਸ਼ਨ ਨਹੀਂ ਕੀਤੇ, ਉਹਨੂੰ ਨਾਮ ਨੂੰ ਨਹੀਂ ਸੁਣਿਆ, ਅੰਤ ਵੇਲੇ ਉਹਦਾ ਕਿਵੇਂ ਨਿਪਟਾਰਾ ਹੋ ਸਕਦਾ? ਇਹ ਸਿਰਫ ਅਰਦਾਸ ਆਪਣੇ ਮਨ ਨੂੰ ਸਮਝਾਉਣ ਵਾਸਤੇ ਕਰਾਉਂਦੇ ਹਾਂ, ਪਰ ਜੋ ਗੁਰਬਾਣੀ ਵਿੱਚ ਸੰਵਿਧਾਨ ਲਿਖਿਆ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹੁਣ ਇਹ ਨਾਮ ਵੀ ਸੂਖਮ ਆ, ਪਰਮਾਤਮਾ ਵੀ ਸੂਖਮ ਆ। ਜਿਹੜਾ ਸਾਡਾ ਮਨ ਸਾਰਿਆਂ ਗੁਰਮੁਖਨ ਸ਼ਬਦ ਪੜਿਆ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਸਾਡਾ ਮੂਲ ਕੀ ਹੈ? ਪਰਮਾਤਮਾ। ਜਦੋਂ ਸਾਡਾ ਸਾਰਿਆਂ ਦਾ ਜਨਮ ਹੋਇਆ, ਮਨ ਵੀ ਜੋਤ ਸਰੂਪੀ ਆ, ਪਰਮਾਤਮਾ ਵੀ ਜੋਤ ਸਰੂਪੀ ਆ, ਪਰ ਮਹਾਰਾਜ ਕਹਿੰਦੇ ਵਿੱਚ ਇੱਕ ਵਿਚੋਲਾ ਏ ਜਿਹਨੇ ਮਿਲਾਉਣਾ, ਉਹ ਹੈ ਸ਼ਬਦ ਗੁਰੂ। ਕਿਹੜਾ ਜੀ? ਸ਼ਬਦ ਗੁਰੂ ਕਿਹਾ ਨਾਮ ਨੂੰ। ਇਹ ਲਿਖਣ ਪੜ੍ਹਨ 'ਚ ਨਹੀਂ ਆਉਂਦਾ। ਦੇਖੋ, ਨਾਮ ਵੀ ਸੂਖਮ ਆ, ਪਰਮਾਤਮਾ ਵੀ ਸੂਖਮ ਆ,
ਇਹ ਮਨ ਵੀ ਸੂਖਮ ਆ। ਹੁਣ ਜਿਹੜੇ ਇਹਨਾਂ ਦੇ ਐਂਟੀ ਗੇਮ ਖੇਡ ਰਹੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਵੀ ਸੂਖਮ ਆ। ਆਪਣੇ ਜੋ ਕਿਸੇ ਨੇ ਅੱਜ ਤੱਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਦੇਖਿਆ ਹੈ ਜੀ? ਬੋਲ ਕੇ ਦੱਸੋ, ਨਹੀਂ ਦੇਖਿਆ। ਪਰ ਸਾਨੂੰ ਕਹਿੰਦੇ ਕਹਿੰਦੇ ਤਾਂ ਵਿਸ਼ੇ ਵਿਕਾਰ ਹੁੰਦੇ ਨੇ ਜੀ, ਇਹ ਵਿਸ਼ੇ ਵਿਕਾਰ ਨਹੀਂ, ਇਹ ਸਾਡੇ ਵਰਗੇ ਜਿਵੇਂ ਮਨ ਦਾ ਇੱਕ ਸਰੂਪ ਆ, ਸਰੀਰ ਦਿੱਤਾ, ਇੱਦਾਂ ਹੀ ਮਨ ਦੇ ਜਿਹੜੇ ਐਂਟੀ ਨੇ ਪੰਜੇ ਦੂਤ, ਉਹਨਾਂ ਦੇ ਵੀ ਪੰਜ ਸਰੀਰ ਨੇ ਸਾਡੇ ਸਰੀਰ ਦੇ ਵਿੱਚ। ਹੁਣ ਤੁਸੀਂ ਸੋਚੋਗੇ ਵੀ ਇਹ ਸਰੀਰ 'ਚ ਉਹ ਕਿਵੇਂ ਵੜ ਗਏ? ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਸਰੀਰ ਦੀ ਖੋਜ ਸਭ ਤੋਂ ਵੱਡੀ ਖੋਜ ਆ, ਕਿਉਂਕਿ ਸਾਰਾ ਖੇਲ ਤੁਹਾਡੇ ਅੰਦਰ ਚੱਲਦਾ ਪਿਆ ਸੂਖਮ ਰੂਪ ਦੇ ਵਿੱਚ। ਇਸ ਕਰਕੇ ਜਿਹੜੀ ਸਵਾਸ ਆ ਰਹੇ ਆ ਉਹ ਵੀ ਸੂਖਮ ਆ, ਜਿਹੜੇ ਵਿਚਾਰ ਫੁਰਨੇ ਆ ਇਹ ਸੂਖਮ ਆ, ਇਹ ਵੀ ਸੂਖਮ ਆ, ਜਿਹੜਾ ਕਾਲ ਆ ਉਹ ਵੀ ਸੂਖਮ ਆ। ਹਰ ਇੱਕ ਚੀਜ਼ ਸੂਖਮ ਚੱਲਦੀ ਪਈ ਆ, ਪਰ ਸਾਨੂੰ ਦ੍ਰਿਸ਼ਟ ਮਨ 'ਚ ਉਲਝਾਇਆ ਜਾ ਰਿਹਾ, ਉਹ ਕਿਉਂ? ਉਹ ਵੀ ਸਭ ਨੇ ਸਮਝਣਾ। ਹੁਣ ਜੇ ਇਹੜਾ ਸਰੀਰ ਆ, ਇਹਨੂੰ ਅਸੀਂ ਮੰਨ ਬੈਠੇ ਹਾਂ ਕਿ ਅਸੀਂ ਇਹ ਹਾਂ ਸਰੀਰ ਹਾਂ, ਜਿਵੇਂ ਇਹ ਸਰੀਰ ਮੇਰਾ ਮੈਨੂੰ ਮਿਲਿਆ, ਜਿੱਦਣ ਮੈਂ ਸੰਸਾਰ 'ਤੇ ਜੰਮਿਆ ਇਸ ਸਰੀਰ ਦੀ ਪਛਾਣ ਵਾਸਤੇ ਮੇਰੇ ਮਾਂ ਪਿਓ ਨਾਂ ਰੱਖਦਾ ਨਾ ਮਨਦੀਪ ਸਿੰਘ ਆ, ਇਹ ਮੈਂ ਤੁਹਾਡੇ ਨਾਂ ਰੱਖਤੇ ਪਛਾਣ ਵਾਸਤੇ, ਪਰ ਤੁਹਾਡਾ ਅਸਲ ਨਾਮ ਇਹ ਨਹੀਂ ਹੈ। ਤੁਸੀਂ ਕੀ ਹੋ ਸਾਰੇ ਜੀ? ਮਨ। ਤੁਸੀਂ ਉਹ ਜੋਤ ਸਰੂਪੀ, ਅਤੇ ਜਿਹੜਾ ਜੋਤ ਸਰੂਪੀ ਆ ਉਹ ਆਕਾਰ ਦੇ ਵਿੱਚ ਕਿਵੇਂ ਆਉਂਦਾ ਹੈ, ਕਿਵੇਂ ਖੇਡ ਖੇਡਦਾ, ਉਹ ਸਭ ਨੇ ਦੇਖਣਾ। ਜਿਹੜਾ ਸਾਡਾ ਇਹ ਸਰੀਰ ਆ, ਇਹ ਸਰੀਰ ਦੇ ਵਿੱਚ ਜੋ ਸਾਡੀ ਸੁਰਤੀ ਪ੍ਰਵੇਸ਼ ਹੁੰਦੀ ਆ, ਇਹ ਜੋ ਸਾਡੇ ਤੋਂ ਨੇਤਰ ਆ, ਇਹਨਾਂ ਨੇਤਰਾਂ 'ਚ ਆਪਾਂ ਕਾਲਾਪਨ ਦੇਖਦੇ ਹਾਂ, ਉਹ 'ਚ ਸਾਨੂੰ ਸਾਡੀ ਫੋਟੋ ਦਿਸਦੀ ਸਾਰਿਆਂ ਨੂੰ, ਉਹਦੇ ਵਿੱਚ ਇੱਕ ਸਫੇਦ ਬਿੰਦੂ ਆ, ਉਹਨੂੰ ਧੀਰੀ ਕਿਹਾ ਗਿਆ ਗੁਰਬਾਣੀ ਦੇ ਵਿੱਚ। ਸਾਡਾ ਸਾਰਿਆਂ ਦਾ ਮਨ ਉੱਥੇ ਬੈਠਾ ਹੈ, ਤਾਂ ਹੀ ਮਹਾਰਾਜ ਉਪਦੇਸ਼ ਕਰਦੇ ਆ ਇਹਨਾਂ ਨੇਤਰਾਂ ਨੂੰ, ਇਹ ਨੇਤਰੋਂ ਮੇਰੇ ਹਰ ਤੁਮੇ ਜੋਤ ਧਰੀ ਹਰ ਵੀ ਨਵਰਨਾ। ਦੇਖੋ ਕੋਈ, ਇਹ ਮਨ ਨੂੰ ਉਪਦੇਸ਼ ਹੋ ਰਿਹਾ, ਤੇਰੇ 'ਚ ਜੋਤ ਰੱਖੀ ਆ, ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰ ਭਾਈ। ਹੁਣ ਉਸ ਜੋਤ ਦੀ ਆਪਾਂ ਨੂੰ ਪਛਾਣ ਨਹੀਂ, ਹੁਣ ਉਹ ਕੀ ਸਿਸਟਮ ਚੱਲਦਾ ਸਭ ਨੇ ਦੇਖਣਾ। ਇੱਕ ਤਾਂ ਇਹ ਕਾਇਆ ਦਾ ਸਰੀਰ ਹੋ ਗਿਆ, ਇੱਕ ਸਾਡਾ ਸਾਰਿਆਂ ਦਾ ਆਪਣਾ ਸੂਖਸ਼ਮ ਸਰੀਰ ਆ। ਬਿਲਕੁਲ ਕਾਲ ਨੇ, ਇਸ ਮਾਇਆ ਨੇ ਕੀ ਕੀਤਾ, ਹੂਬ ਹੂ ਕਾਪੀ ਤਿਆਰ ਕਰ ਦਿੱਤੀ, ਜਿਵੇਂ ਦੇ ਸਾਡੇ ਨੇਤਰ ਹੱਥ ਪੈਰ ਨੇ। ਕਈ ਵਾਰ ਸੁਪਨੇ 'ਚ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਉਹ ਸਾਡਾ ਅਸਲ ਸਰੂਪ ਹੁੰਦਾ ਸਾਰਿਆਂ ਦਾ, ਡਿਟੋ ਕਾਪੀ। ਪਰ ਕੀ ਹੋਇਆ, ਜੋ ਕਾਲ ਨੇ ਇਸ ਦੇਸ਼ ਵਿੱਚ ਸਾਡਾ ਮਨ ਸਾਰਿਆਂ ਦਾ ਆਉਂਦਾ, ਜਿਹੜੇ ਸਾਡੀਆਂ ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਨੇ, ਜਿਵੇਂ ਮਨ ਆ, ਗੁਰਬਾਣੀ ਦੇ ਵਿੱਚ ਸਾਡੇ ਮਨ ਨੂੰ ਰਾਜੇ ਦਾ ਖਿਤਾਬ ਦੇ ਦਿੱਤਾ ਗਿਆ, ਕਾਇਆ ਨਗਰੀ ਇਹ ਮਨ ਰਾਜਾ ਪੰਚ ਵਸੇ ਵਿਚਾਰੀ। ਜਦੋਂ ਮਨ ਨੂੰ ਰਾਜਾ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਦੇਸ਼ ਦੇ ਵਿੱਚ, ਕਹਿੰਦਾ ਜਦੋਂ ਜਾਣਾ ਹੈ ਤੁਸੀਂ ਆਪਣੀ ਕਰਮ ਇੰਦਰੀਆਂ ਤੋਂ ਗਿਆਨ ਇੰਦਰੀਆਂ ਤੋਂ ਸਲਾਹ ਲੈਣੀ ਆ। ਮੰਜ ਦੀਆਂ ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ ਹੈ। ਹੁਣ ਉਹ ਗਿਆਨ ਇੰਦਰੀਆਂ ਆਪਣੇ ਨੇਤਰ, ਆਪਣੀਆਂ ਸੁਰਾਂ, ਆਪਣਾ ਮੁੱਖ ਅਤੇ ਆਪਣੇ ਕੰਨ ਨੇ, ਨਾਲ ਹੀ ਜੈ ਕਰਮ ਇੰਦਰੀਆਂ ਨੇ, ਦੋ ਹੱਥ ਦੋ ਪੈਰ ਸਪਰਸ਼ਾਂ ਨਾਲ। ਅਤੇ ਮਹਾਰਾਜ ਸਮਝਾਉਣ ਲੱਗੇ, ਜਦੋਂ ਮਾਇਆ ਦੇ ਘਰ 'ਚ ਵਿਚਰਨਾ ਤੁਸੀਂ ਇਹਨਾਂ ਦੀ ਸਲਾਹ ਲੈ ਕੇ ਵਿਚਰਨਾ, ਪਰ ਜਦੋਂ ਇਸ ਇਲਾਕੇ 'ਚ ਆਉਂਦੇ ਹਾਂ ਬਿਲਕੁਲ ਸਾਡੇ ਸਰੀਰ ਵਰਗਾ ਸਰੀਰ ਤਿਆਰ ਕਰਕੇ ਸਾਨੂੰ ਭੁਲੇਖਾ ਪਾਇਆ ਜਾਂਦਾ, ਜਿਹੜੀਆਂ ਤੁਹਾਡੀਆਂ ਕਰਮ ਇੰਦਰੀਆਂ ਉਹਨਾਂ ਉੱਤੇ ਜਾਲ ਪਾਇਆ ਜਾਂਦਾ ਏ, ਜਿਹਨੂੰ ਮਹਾਰਾਜ ਕਹਿੰਦੇ ਕਾਲ ਜਾਲ ਜਿਹਬਾ ਔਰ ਨੈਣੀ ਕਾਨੀ ਕਾਲ ਸੁਣੇ ਬਿਖ ਬਹਿਣੀ, ਉਹਨਾਂ ਨੂੰ ਸਵਾ ਦਿੱਤਾ ਗਿਆ। ਅਤੇ ਇਹਨਾਂ ਉੱਤੇ ਜਾਲ ਪਾ ਕੇ ਤੁਹਾਨੂੰ ਭਰਮ ਦੇ ਵਿੱਚ ਲੈ ਗਏ, ਅਤੇ ਜਦੋਂ ਤੁਹਾਨੂੰ ਇਹਨਾਂ ਅੱਖਾਂ ਰਾਹੀਂ ਝੂਠ ਦਿਖਾਇਆ ਜਾਂਦਾ, ਇਹਨਾਂ ਅੱਖਾਂ ਰਾਹੀਂ ਝੂਠ ਸੁਣਾਇਆ ਜਾਂਦਾ, ਬੁਲਾਇਆ ਜਾਂਦਾ, ਆਪਾਂ ਸਾਰੇ ਸੱਚ ਮੰਨ ਲੈਂਦੇ ਹਾਂ, ਕਿਉਂਕਿ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ।
रसना सोई लोभ मीठे साध मन सोया माया बिस्माद। जड़ियाँ तुहाडियां सी ज्ञान इंद्रियां वह साची वेखदियां सी साची सुनदियां सी। ताही महाराज कह रहा ए सरवणो मेरे हो साचे सुनने नू पठाए साचे सुनने नू पठाए शरीर लाए सुनो सत बाणी। वह तुहाडे अंदरले सूखम कन्ना की गल करती भी इन्हां नू हुक्म सी वह सच्ची बाणी नाम नू सुनना। पर हुण ये बाणी इहदा गुरबाणी सुन के भी नहीं राजी हैगे। गुरबाणी चलती आ मन भजन नू करदा क्योंकि तुहाडे नहीं हैगे तुहाडा चित खड़न देना ही नहीं इन्हां ने इत्थे। जे तुहानू बेनती कर कल गुरमुख बेनती कर रहे अज सचों ऐ जो कह नेत्र बंद करके सिमरन करो आपां नेत्र खोल लैंदे आ। इन्हां नू पता भी जे अखां बंद हो गई इहदा ध्यान अंतर्गत चले जाना ये अपने शरीर नू जगा सकदा। खोल दो अखां सिमरन वेले अखां नहीं बंद करनियां तुहाडियां। तो जदों हुण आपां कथा सुननी आ उदों आपां अखां बंद करके बैठनियां भी इहनू बोर्ड दे उत्ते जो समझाया जा रहा वह भी इहदे पल्ले ना पवे। इस तरीके दे नाल ये तुहाडी वरतों करदे पए ने जिवें कहिंदे किसे दे मोढे ते रख के बंदूक चलानी। सवास तुहाडे आ रहे आ वरतों कौन करदे काम करोलो महंकार। हुण सारिआं ने वेखणा जिहड़े इस माया दे घर विच असीं मरना लिखा के आंदे हाँ जिहड़े काम करो लो महंकार सानू किवें साडे परिवार दीआं वंडियां पा के सानू दुविधा विच पा के साडा जीवन खराब कर दे ये आपां सब ने समझना। हुण जिहड़ा साडा ये शरीर आ महाराज कहिंदे ये शरीर माया का पुतला विच होमे दुष्टि पाई इहदे अंदर होमे रखी आ। ताही महाराज कहिंदे होमे दीर्घ रोग है दारू पीस माहे। जदों तुसी ये शरीर नाल जुड़ के महाराज कहिंदे गुरबाणी विच ये शरीर सब मूल है माया ये माया दा मुढ़ा। जिहड़ा बंदा मुढ़ नाल जुड़ जांदा जिवें दरख्त दा मुढ़ हुंदा उदों पत्तियां शाखावां निकलदियां फुल निकलदे साडा उहनां सब दा प्यार पै जांदा। इदां ही आपां सब नूं इह दात मिली सीगी। गुरबाणी च महाराज समझा रहे आ भी दाते दात रखी हथ अपने जिस भावें तिस देई। पर महाराज समझा रहे कि भी ये दात सानू चंगी लगनी शुरू हो गई दात प्यारी विसरिया दातारा देने वाला आपां नूं भुल गया। दात भुल गई जिवें बच्चे अपने सानू बहुत प्यार करदे साडे अगे पिछे चलणगे भी सानू ये लै के दे दो। जदों उन्हां दे काम दी चीज़ तों लै के दे दित्ती उहदे बाद माता पिता किते किसे नहीं पता बच्चा अपना मस्त हो जांदा। इदां ही जदों ये दात मिल गई ये रब नूं भुल गया। हुण इस दात दे नाल किन्नियां दातां जुड़ियां होईयां संसार दीआं असीं सारी उम्र वह दातां नूं पूरियां करन च लगे रहिंदे आ पर इह रजदा नहीं हैगा। अज दात मिल गई कल होर दात भालदा वह भी रजदा हैगा क्योंकि इस माया दे देश च आपां नूं भुलेखा पाया जाणा। हुण महाराज समझाण लगे ये शरीर सब मूल है माया दूजे पाए भरम भुलाया। जदों तुसीं शरीर नाल जुड़ गए अगला काम की आ ये काम क्रोध अहंकार दा तुहानूं इधर लै के आना इस इलाके दे विच। ते जदों तुसीं इधर प्यार पा लिया इहनूं गुरबाणी विच कहा प्रेत। की कहा जी प्रेत। जिहड़ा भी जीव शरीर नाल जुड़ गया महाराज सच्चे पातशाह कहिंदे पहला समा सी सतयुग द्वापर त्रेता ते कलयुग। सतयुग दे विच सारे ही जीव परमात्मा नूं याद करदे सी मना दी अवस्था सी परमहंस दी। ज्यों ज्यों समा बीतिया त्रेता आया दुविधा शुरू हो गई ये देवते रूप च आ गया। फिर होर दुविधा वधी द्वापर च मानस आ गया। जदों कहिंदे कलयुग आया पूरा प्रेत बन गया। की बन गया जी ते महाराज कह रहे कल में प्रेत जिन राम ना पछाता। सतयुग परमहंस विचारी द्वापर त्रेते मानस वरते विरले होमे मारी। हुण महाराज समझा रहे ने इहनूं चार युगां च ढालता अपने सारे दिन दे पहर नूं जिमें राती 12 तो लैके सुबह 6 बजे तक अमृत वेला आपां सारे गिणदे हाँ।
कोई पाठ करता है, कोई गुरुद्वारे सेवा करता, कोई अपनी भगती करता, कोई दुविधा नफरत किसी नाल नहीं होंदी अपनी। ज्यों ही उदों बाद 6 तों 12 समा शुरू होंदा त्रेते दा, विचार आने शुरू हो गए हौली हौली कामकार दे कारोबार दे, स्टिल अजे की आ असर हैगा सतयुग का अमृत वेले का। ज्यों दुपहरे 12 तों लैके 6 बजे तक उदों मन की अवस्था द्वापर वर्गी हो गई, द्वैत वध गई, विचार वध गए। शामी 6 तों लैके रात 12 बजे तक जिन्हें भी विचार दुविधा दे निंदा चुले पूरे वध जांदे आ। अमृत वेले की मन की अवस्था सीगी, शामा पईआं जो हन कलयुग वेले की मन की अवस्था बन गई, प्रेत बन गई। तो महाराज अज आपां इस टॉपिक ते गल कर लईए। इस वेले किसी नूं कहो भी आओ रब दा नां लै लईए, कि कहें थके होए हाँ जी, समा नहीं लगना, बड़े टायर्ड हो गया, इतना बड़ा काम सीगा। बाणी पढ़न नूं जी नहीं करना, रब दा नाम जपण नूं जी नहीं करना, पर जे किसी की पार्टी वगैरह होवे आपां झट तैयार हो के सारे पहुँच जाएंगे उत्थे, क्योंकि समा है जा कलयुग का है। होंदा कि नहीं होंदा जी, तां बोल के दसो, क्योंकि काल ने तुहानूं आखिरी समा है, अब कलू आयो रे, कलयुग का समा आ गया, तुहानूं नाम नहीं जपण देना इस समय च। पता जो रात नूं सौना, खेल खत्म, सारा कुछ है, तुहानूं घर नहीं वापस जाण देना इहने, क्योंकि ध्यान की अवस्था का खेड आ। कई बार जीव बड़े जपदे आ, कहिंदे सवेरे शाम कर लईदा, पर हर श्वास ते क्यों जपना, कारण आ। जदों रात पैनी इन्हां ने कैसा खेड खेडना, सौण लग्या किसदा विचार तमो गुण चले गया, काम क्रोलो महंकार द्वैत ईरखा निंदिया चुगली वाला, उहदा ध्यान उधर चले गया सौण लग्या, इक दा ध्यान रजो गुण चले गया, चिंतावां च फिकर संस्या चले गया, घर दियां विचारां चले गया, एक दा ध्यान सतोगुणी विचारां चले गया, चंगे विचारां चले गया। इहनू गुरबाणी विच कहा सुख सागर सतोगुण नूं, इहनू कहा अगन सागर रजोगुण नूं, इहनू कहा बिख सागर। ये 3 सागर ने, ये सारयां नूं मिला के महाराज कहिंदे संसार सागर आ। ये देखो 21 परिवार च जम्मे सी, रात पैण लग्या सब दियां डायरेक्शनां चेंज हो गईआं, ध्यान दी अवस्था दा खेड आ। आपां पढ़दे हाँ, अंतकाल जो लक्ष्मी सिमरे, ऐसी चिंता में जो मरे सर्प जौन बल बल उतरे। इहने आप तैयार कीती, जौन कहिंदे मैं सप बनना, चंगा भला बंदा सी, मैं आप सप बनना चाहुंगा, ध्यान दी अवस्था खेड आ। जो तुसीं कर्म खट्टे वह बाद दियां गल्लां ने, पहला ध्यान की अवस्था तुसी अपनी जून नियुक्त कर ली, मैं इत्थे जाना चाहता, चंगे काम किए उस हिसाब नाल तुहानू उत्थे फल मिल जाना कर्म का। एक रजोगुणी आ, उहदा ध्यान अगन सागर चले गया, तो महाराज कहिंदे किरत करम के पिछड़े, किरत कमाणे दुख सहो पुराणी अनक जूनी भरमाया। ये इस इलाके चलिया गया, कोई चंगी फसल बन जाएगा, चंगा रुख बन जाएगा, कोई जानवर बन जाएगा। तो आप कई बार वेखते हाँ, जिमें आप घर च रखते कुत्ते बिल्ले रखते हैं, एक वो रोड से तुरै फिरदा, एक नू बड़ा आरामदायक, भावें आप नू एसी ना मिले आपां नू एसी भी ला के देंदे हाँ, चंगा खाना भी देंदे हाँ उन्हां नू, वह क्यों, उन्होंने कर्म किए हुए जे। पर ध्यान बदल के उहदा ध्यान किहड़ी जून चले गया जी, कुत्ते बिल्ले दी किसी होर जून च। ऐदा ही कहिंदे अगला ध्यान है सतोगुण, जिहदा ध्यान आकाश लोक चल गया उहनू कहिंदे पंछी दी जून, कोई वधिया पंछी बना के भेज दांगे, पर इहनां पंजां ने कोशिश करनी तुहाडा ध्यान इस नाम च ना लगे, तुसीं अपने घर की गल ना कर सको। इस तरीके नाल शाम नूं सारे खेड खेडदे आहे। ते महाराज समझाण लगे हुण आपां ने मन की की अवस्था है प्रेत की, जिन्हें राम की पछाण नहीं की वह प्रेत आ। तो गुरु साहब समझा रहे इहनू भी प्रेत कहा, कहिंदे प्रेत पिंजर मह दुख कनेरे। जदों साडी सुरती इस इलाके च आउंदी आ उदों दुख शुरू हो गए, सारे विचार शुरू हो गए। जिहड़े अपने ओपोजिट टीम आ, काम क्रोल अहंकार की माया काल की, वह भी इतों दुखी हो जाते। जदों इत्थे नहीं हुंदा ये सारे ही जपदे परमात्मा नूं, पढ़दे आ ना, सो दर तेरा किया सो कर किया जित बै सरस संभाले,
ਭਾਜੇ ਤੇਰੇ ਨਾਦ ਅਨੇਕ ਸੰਗਾ ਕਿਤੇ ਪਾਵਣ ਹਾਰ ਕਿਤੇ ਪੌਣ ਪਾਣੀ ਬਸੰਤਰ ਕਿ ਹਾਰਾ ਸਮਝਾਇਆ ਆਪਾਂ ਨੂੰ ਧਰਮ ਰਾਜ ਸਾਰੇ ਗਾਉਂਦੇ ਆ। ਜਦੋਂ ਮਨ ਇੱਥੇ ਆਇਆ ਇਹਨਾਂ ਨੂੰ ਸਾਨੂੰ ਭੱਜ ਦੌੜ ਪੈ ਜਾਂਦੀ। ਉਹ ਕਿਵੇਂ ਖਿਲਾਉਣਾ ਪੈਂਦਾ ਮਨ ਨੂੰ ਵੀ ਮਨ ਆ ਗਿਆ ਇਹ ਵੀ ਸਕੀਮਾਂ ਤਿਆਰ ਕਰਦੇ ਤਮੋ ਗੁਣ 'ਤੇ ਕਿਵੇਂ ਲਿਜਾਣਾ ਰਜੋ ਗੁਣ 'ਤੇ ਕਿਵੇਂ ਲਿਜਾਣਾ ਪੰਜਾਂ ਡਿਊਟੀ ਲੱਗ ਗਈ ਮਾਇਆ ਦੀ ਡਿਊਟੀ ਲੱਗ ਗਈ ਅਤੇ ਨਾਲ ਹੀ ਧਰਮ ਰਾਜ ਚਿੱਤਰਗੁਪਤ ਦੀ ਡਿਊਟੀ ਲੱਗ ਗਈ ਇਹਦਾ ਹਿਸਾਬ ਕਿਤਾਬ ਸਾਰਾ ਲੈਣਾ। ਇਹ ਕਹਿੰਦੇ ਚੰਗਾ ਸਾਡੇ ਦੇਸ਼ ਦੇ ਵਿੱਚ ਆਉਂਦਾ ਨਾ ਆਪ ਟਿਕਦਾ ਨਾ ਸਾਨੂੰ ਟਿਕਣ ਦਿੰਦਾ ਹੈ ਸਾਨੂੰ ਭਜਾ ਕੇ ਰੱਖਦਾ। ਉਦੋਂ ਚੰਗਾ ਭਲਾ ਬਹਿ ਕੇ ਨਾਮ ਜਪ ਰਹੇ ਸੀਗੇ ਜਦੋਂ ਨਹੀਂ ਸੀਗਾ ਸਰੀਰ ਦੇ ਵਿੱਚ ਜਦੋਂ ਆਇਆ ਫਿਰ ਖੇਡ ਸ਼ੁਰੂ ਹੋ ਗਿਆ। ਇਹਦੇ ਕਾਰਨ ਕੀ ਆ ਦੁਖੀ ਹੋਣ ਦਾ ਕਿਉਂਕਿ ਇਹ ਦੂਜੇ ਇਲਾਕੇ ਵਿੱਚ ਆ ਕੇ ਆਪਣਾ ਕਾਨੂੰਨ ਚਲਾਉਣਾ ਚਾਹੁੰਦਾ ਜਿਵੇਂ ਆਪਾਂ ਇਸ ਮੁਲਕ ਵਿੱਚ ਹਾਂ ਜੇ ਤੁਸੀਂ ਕਾਨੂੰਨ ਮੁਤਾਬਕ ਰਹਿੰਦੇ

ਤੇ ਮਹਾਰਾਜ ਕਹਿੰਦੇ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਦੇਖਦੇ ਹੀ ਭਾਜਣ ਕਦੇ ਨਾ ਪਾਇਨ ਬੰਧ ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ ਜਿੱਦਣ ਕੱਛ ਨਾ ਹੋਵੇ ਤਿੱਦਣ ਬੋਲਣ ਗੰਧ ਉਸ ਮੁੱਖ 'ਚੋਂ ਮਾੜੇ ਬਚਨ ਨਿਕਲਦੇ ਆ। ਐਸੀ ਸਾਡੀ ਮਨਾਂ ਦੀ ਅਵਸਥਾ ਹੋ ਗਈ ਜਿਹੜਾ ਟੀਮ ਸੀ ਸਾਡੇ ਪਰਿਵਾਰ ਦੀ ਮਾਤਾ ਪਿਤਾ ਭਾਈ ਭੈਣ ਦੀ ਇਹ ਟੀਮ ਬੜੇ ਤਰੀਕੇ ਨਾਲ ਪਰਮਾਤਮਾ ਨੇ ਤਿਆਰ ਕਰਕੇ ਭੇਜੀ ਮਾਣ ਕਰਕੇ ਭੇਜਿਆ ਵੀ ਮੇਰੇ ਪੁੱਤ ਇਹ ਟੀਮ ਇਹ ਖੇਡ ਜਿੱਤਣਗੇ ਪੰਜਾਂ ਤੋਂ ਕਿਉਂਕਿ ਆਖਰੀ ਮੈਚ ਆ ਮਨੁੱਖ ਜਾਮੇ 'ਚ ਆਖਰੀ ਮੈਚ ਆ। ਸਭ ਤੋਂ ਉੱਤਮ ਗਿਆਨ ਮਨ ਨੂੰ ਦੇ ਕੇ ਭੇਜਿਆ ਇਸ ਮਨੁੱਖ ਜਾਮੇ ਦੇ ਵਿੱਚ ਜਿਹਨੂੰ ਮਹਾਰਾਜ ਕਹਿੰਦੇ 184 ਜੂਨ ਸਭਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ 'ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਦਾ ਆਖਰੀ ਪੌੜੀ ਆ। ਹੁਣ ਜਿਵੇਂ ਆਪਾਂ ਵੇਖੀਏ ਪੌੜੀ ਹੋਵੇ ਉਹਦੇ ਆਖਰੀ ਡੰਡੇ 'ਤੇ ਜੇਕਰ ਪੈਰ ਫਿਸਲ ਜਾਵੇ ਤਾਂ ਸਿੱਧਾ ਥੱਲੇ ਆ ਕੇ ਡਿੱਗਾਂਗੇ ਆਪਾਂ। ਇਸ ਮਨੁੱਖ ਜਾਮੇ 'ਚ ਆਪਾਂ ਸਾਰੇ ਇੱਕ ਸਾਂ 'ਤੇ ਖੜ੍ਹੇ ਹਾਂ ਚੇਤਾ ਰੱਖਿਓ ਅਤੇ ਜਿਹਨੂੰ ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੌਤ ਨਾ ਜਾਣਾ ਕਹਿੰਦੇ ਮੈਂ ਮੌਲਤ ਵੀ ਨਹੀਂ ਦੇਣੀ ਹੈਗੀ। ਇਸ ਕਰਕੇ ਸਾਰੇ ਧਿਆਨ ਨਾਲ ਦੇਖ ਲਓ ਅਸੀਂ ਖੇਡ ਨੂੰ ਜਿੱਤਣਾ ਕਿਵੇਂ ਆ। ਜੋ ਸਾਡਾ ਮਨ ਕਾਮ ਕ੍ਰੋਧੋਂ ਘਰ ਦੇ ਵੱਸ ਪੈ ਜਾਂਦਾ ਅਸੀਂ ਆਪਣੀ ਟੀਮ ਦੇ ਖਿਲਾਫ ਹੀ ਖੇਡਣਾ ਸ਼ੁਰੂ ਕਰ ਦਿੰਦੇ ਹਾਂ। ਇੰਨੀ ਜ਼ਬਰਦਸਤ ਟੀਮ ਤਿਆਰ ਕੀਤੀ ਸੀ ਕਿਸੇ ਨੂੰ ਦੇਵ ਲੋਕ 'ਚ ਲੈ ਕੇ ਆਏ ਅਤੇ ਕਿਸੇ ਨੂੰ ਰਜੋ ਗੁਣ 'ਚੋਂ ਕਿਸੇ ਨੂੰ ਤਮੋ ਸਤੋ ਗੁਣ ਤਮੋ ਗੁਣ 'ਚੋਂ ਲੈ ਕੇ ਆਏ। ਇਹ ਸਾਰੇ ਇਲਾਕਿਆਂ ਦੇ ਵਿੱਚੋਂ ਟੀਮ ਇਕੱਠੀ ਕਰਕੇ ਭੇਜੀ ਗਈ ਵੀ ਇਹ ਟੀਮ ਪੰਜਾਂ ਨਾਲ ਖੇਡ ਖੇਡੇਗੀ। ਪਰ ਸਾਡਾ ਜਿਹੜਾ ਮਨ ਆ ਇਹ ਨਾ ਗੁਰੂ ਦਾ ਹੁਕਮ ਸੁਣਨ ਕਰਕੇ ਆਪਣੀ ਟੀਮ ਨੂੰ ਕਿਵੇਂ ਹਰਾਉਂਦਾ ਏ। ਜਦੋਂ ਪਰਿਵਾਰ ਦਾ ਇੱਕ ਮੈਂਬਰ ਜੀਵ ਨਾਮ ਜਪੇਗਾ ਜਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਵਿਚਾਰ ਸੁਣ ਰਹੇ ਹੋ ਜਿਹਨੂੰ ਜਿਹਨੂੰ ਵਿਚਾਰ ਚੰਗੀ ਲੱਗੇਗੀ ਉਹ ਘਰ ਜਾ ਕੇ ਦੱਸੇਗਾ ਉਹ ਜਪੇਗਾ ਵੀ। ਜਿਹੜੇ ਜੀਵ ਭਾਗਾਂ 'ਤੇ ਹੀਣੇ ਹੋਣਗੇ ਉਹਨਾਂ ਨੂੰ ਗੁਰੂ ਦੀ ਬਾਣੀ ਦੀ ਗੱਲ ਗੁਰਮੰਤਰ ਇਵੇਂ ਲੱਗੇਗਾ ਜਿਵੇਂ ਉਹਨਾਂ ਡੰਗ ਪੈਂਦਾ ਪਿਆ। ਅਤੇ ਮਹਾਰਾਜ ਕਹਿੰਦੇ ਜਿਉਂ ਜਿਉਂ ਰਾਮ ਕਹੇ ਨਰ ਉੱਚੇ ਜਿਉਂ ਜਿਉਂ ਰਾਮ ਕਹੇ ਜਨ ਉੱਚੇ ਨਰ ਨਿੰਦਕ ਡੰਸ ਲਗਾਏ ਵੀ ਤੁਹਾਨੂੰ ਹੁਣ ਕਿਵੇਂ ਕਿਸੀ ਜੀਵ ਨੇ ਡੰਗ ਲਿਆ ਜ਼ਹਿਰੀਲੇ ਨੇ ਉਹਨੂੰ ਇੱਦਾਂ ਮਹਿਸੂਸ ਹੋਣਾ। ਤੁਸੀਂ ਤਾਂ ਕੋਸ਼ਿਸ਼ ਕਰਨੀ ਵੀ ਇਹ ਅੰਮ੍ਰਿਤ ਹੋ ਜਾਣ ਇਹਨਾਂ ਨੂੰ ਸੁੱਖ ਮਿਲੇ ਪਰ ਉਹ ਨਹੀਂ ਚਾਹੁੰਦੇ। ਉਹਨਾਂ ਦੀ ਮਨ ਦੀ ਅਵਸਥਾ ਕੀ ਆ ਕਾਂ ਵਰਗੀ। ਆਪਾਂ ਵੇਖਦੇ ਕਈ ਵਾਰ ਆਪਾਂ ਗੁਰੂ ਘਰ ਆਉਂਦੇ ਹਾਂ ਇੱਕ ਕਾਂ ਇੱਕ ਬਗਲਾ ਇੱਕ ਹੰਸ ਜਿਹੜੀ ਕਾਂ ਰੂਹਾਂ ਹੁੰਦੀਆਂ ਉਹ ਅੰਦਰ ਵੀ ਨਹੀਂ ਵੜਦੀਆਂ ਚੇਤਾ ਰੱਖਿਓ ਦਰਬਾਰ ਹਾਲ 'ਚ। ਉਹਨਾਂ ਦਾ ਕੰਮ ਕੀ ਆ ਬਾਹਰ ਰਹਿ ਕੇ ਹੀ ਸੰਸਾਰ ਦੀਆਂ ਗੱਲਾਂ ਕਰਨੀਆਂ ਜਾਂ ਲੰਗਰ ਹਾਲ 'ਚ ਬਹਿ ਕੇ ਨਿੰਦਿਆ ਚੁਗਲੀ ਕਰੀ ਜਾਣੀ ਕਿਉਂਕਿ ਤ੍ਰਿਪਤੀ ਉੱਥੇ ਉਹਨਾਂ ਦੀ ਉਹ ਗੱਲਾਂ ਦੇ ਵਿੱਚ। ਇੱਕ ਮਿਲਣ ਦਾ ਅਸੀਂ ਸਪਾਟ ਬਣਾ ਲਿਆ ਵੀ ਚਲੋ ਉੱਥੇ ਆ ਕੇ ਮਿਲ ਲੈਂਦੇ ਹਾਂ ਪਤਾ ਨਹੀਂ ਉਹਨਾਂ ਨੂੰ ਭੁੱਲੇ ਹੋਏ ਉਹ ਵੀ ਤਰਸ ਖਾਣਾ। ਇੱਕ ਜੀਵ ਹੈ ਬਗਲਾ ਰੂਪ ਆ ਉਹ ਲੱਗਦਾ ਦੇਖਣ ਨੂੰ ਵੀ ਭਗਤ ਆ ਉਹ ਆ ਕੇ ਬਹਿ ਕੇ ਚੌਂਕੜਾ ਮਾਰ ਲਏਗਾ ਪਰ ਬਗਲੇ ਦੀ ਮਨ ਦੀ ਅਵਸਥਾ ਕੀ ਹੁੰਦੀ ਗੁਰਮੁਖੋ ਉਹ ਅੱਖਾਂ ਬੰਦ ਕੀਤੀਆਂ ਹੁੰਦੀਆਂ ਫਿਰ ਮੱਛੀ ਕਿਵੇਂ ਫੜ ਲੈਂਦਾ ਉਹ ਜੇ ਅੱਖਾਂ ਬੰਦ ਵੀ ਆ ਕੋਈ ਦੱਸ ਸਕਦਾ ਉਹ ਮੱਛੀ ਕਿਵੇਂ ਫੜ ਲੈਂਦਾ ਧਿਆਨ ਦੀ ਅਵਸਥਾ ਨਾਲ ਉਹਦਾ ਧਿਆਨ ਹੀ ਇੰਨਾ ਕੰਮ ਕਰਦਾ ਹੁੰਦਾ ਏ ਉਹ ਨੇਤਰ ਉਹਨੂੰ ਪਤਾ ਵੀ ਮੱਛੀ ਲਾਗੇ ਆ ਗਈ ਇੱਕ ਪੈਰ 'ਤੇ ਖੜ੍ਹਾ ਹੋ ਜਾਂਦਾ ਲਾਗੇ ਲੰਘਦੀ ਉਹ ਚੁੰਝ ਮਾਰਦਾ ਮੱਛੀ ਖਾ ਲੈਂਦਾ ਉਹਦਾ ਕੰਮ ਪੂਰਾ ਹੋ ਗਿਆ। ਇੱਦਾਂ ਹੀ ਜਿਵੇਂ ਅਸੀਂ ਜੀਵ ਹਾਂ ਜਿਹੜੇ ਮਹਾਰਾਜ ਨੂੰ ਮਿਲਣਾ ਨਹੀਂ ਚਾਹੁੰਦੇ ਪਰ ਆਪਣਾ ਕੰਮ ਪੂਰਾ ਕਰਾਉਣਾ ਚਾਹੁੰਦੇ ਆ ਉਹ ਬਾਣੀ ਵੀ ਪੜ੍ਹਦੇ ਆ ਠੀਕ ਆ ਜੀ ਪਰ ਧਿਆਨ ਕਿੱਥੇ ਆਪਣੇ ਕੰਮ ਦੇ ਵਿੱਚ ਹੁੰਦਾ ਮੇਰਾ ਕੰਮ ਪੂਰਾ ਹੋ ਜਾਵੇ ਅਤੇ ਕੰਮ ਪੂਰਾ ਉਹਨਾਂ ਦਾ ਹੋ ਜਾਂਦਾ ਦਿਸ ਨੋ ਡਾਊਟ। ਆਪਾਂ ਕਹਿੰਦੇ ਅਸੀਂ ਇੰਨੇ ਪਾਠ ਪੜ੍ਹੇ ਆ ਜੀ ਇੰਨੀਆਂ ਚੌਂਕੀਆਂ ਭਰੀਆਂ ਸਾਡੇ ਕੰਮ ਕਰਦੇ ਮਹਾਰਾਜ ਨੇ ਪੂਰੇ ਪਰ ਇਹ ਨਹੀਂ ਵੇਖਿਆ ਵਸਾ ਕਿਹੜੀ ਸੀ ਬਗਲੇ ਵਰਗੀ। ਜੇ ਉਹੀ ਬਾਣੀ ਪੜ੍ਹਨ ਦਾ ਮਨ 'ਚ ਟੀਚਾ ਹੁੰਦਾ ਵੀ ਹਉਂ ਰਹਿ ਨਾ ਸਕਾਂ ਬਿਣ ਦੇਖੇ ਪ੍ਰੀਤਮਾ ਮੈਂ ਨੀਰ ਬਹੇ ਵਹਿ ਚੱਲੇ ਜੀ ਵੀ ਸੱਚੇ ਪਾਤਸ਼ਾਹ ਮੈਂ ਤੈਨੂੰ ਮਿਲਣਾ ਚਾਹੁੰਦਾ ਮੈਨੂੰ ਕੁਝ ਨਹੀਂ ਚਾਹੀਦਾ ਹੋਰ ਬਿਣ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਜੇ ਬਾਣੀ ਪੜ੍ਹ ਕੇ ਆਪਾਂ ਉਸ ਨਾਮ ਦੀ ਖੋਜ ਕਰਨਾ ਚਾਹੁੰਦੇ ਤੁਹਾਨੂੰ ਪਰਮਾਤਮਾ ਨੇ ਉੱਥੇ ਬੈਠੇ ਜਣਾ ਦੇਣਾ ਸੀਗਾ।
ਇੱਕ ਤੀਜੇ ਹਨ ਹੰਸ ਰੂਹਾਂ, ਅਤੇ ਹੰਸ ਰੂਹਾਂ ਦਾ ਖਾਣਾ ਸੰਗਤ 'ਚ ਹੁੰਦਾ ਹੈ। ਉਹ ਸੰਗਤ ਵਿੱਚ ਆ ਕੇ ਕਹਿੰਦੇ ਕੀ ਆ, ਉਹ ਮੋਤੀ, ਉਹ ਹੀਰੇ ਚੁਗਦੇ ਆ, ਜਿਹੜੇ ਸਰੋਵਰ 'ਚ ਮਾਣਕ ਮੋਤੀ ਹੁੰਦੇ ਨਾ, ਉਹੀ ਚੁਗਣੇ ਆ। ਬਗਲੇ ਦਾ ਕੰਮ ਆ ਮੱਛੀ ਖਾਣੀ, ਜਿਹੜਾ ਕਾਂ ਦਾ ਕੰਮ ਆ ਉਹ ਨਿੰਦਿਆ ਚੁਗਲੀ ਕਰਨੀ। ਪਰ ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ, ਆਪਾਂ ਉਹਨਾਂ 'ਤੇ ਵੀ ਤਰਸ ਖਾਣਾ ਹੈ, ਭਾਵੇਂ ਕਾਂ ਜੀਵ ਆ ਭਾਵੇਂ ਬਗਲਾ, ਕਿਉਂਕਿ ਅੱਜ ਜੋ ਅਵਸਥਾ ਆਪਾਂ ਨੂੰ ਪ੍ਰਾਪਤ ਹੋਈ ਜਿਹੋ ਜੀ ਵੀ, ਉਹ ਵੀ ਉਹਦੀ ਕਿਰਪਾ ਹੈ, ਆਪਣੀ ਮਿਹਨਤ ਨਾਲ ਕੁਝ ਨਹੀਂ ਹੈਗਾ। ਅਤੇ ਮਹਾਰਾਜ ਕਹਿੰਦੇ ਜਿਹੜੀ ਕਿਰਪਾ ਕਰਤੀ ਉਹ ਹੰਸ ਅਤੇ ਕਾਂ ਨੂੰ ਵੀ ਉਸ ਅਵਸਥਾ 'ਚ ਲਿਜਾ ਸਕਦਾ ਹੈ। ਅਤੇ ਮਹਾਰਾਜ ਕਹਿੰਦੇ ਕਿਆ ਹੰਸ ਕਾ ਬਗਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੇ ਨਾਨਕਾ ਤਾਂ ਕਾਗੋਂ ਹੰਸ ਕਰੇ। ਇਸ ਕਰਕੇ ਕਦੀ ਵੀ ਕਿਸਦੇ ਔਗੁਣ ਦੇਖਣੇ ਆਪਾਂ, ਇਹ ਚੇਤਾ ਰੱਖਿਓ, ਭਾਵੇਂ ਕਿੰਨਾ ਹੀ ਮਾੜਾ ਹੈ, ਕਿੰਨੇ ਤੁਹਾਨੂੰ ਮਾੜੇ ਬਚਨ ਬੋਲੇ ਉਹਨੇ, ਤੁਸੀਂ ਇਹੀ ਦੇਖ ਕੇ ਚੱਲਣਾ ਵੀ ਪਰਮਾਤਮਾ ਦਾ ਭੁੱਲਿਆ ਹੋਇਆ ਜੀਵ ਆ, ਉਹਦੀ ਖੇਡ ਆ, ਉਹਦੀ ਖੇਡ ਆ। ਮਹਾਰਾਜ ਕਹਿੰਦੇ ਸਭ ਘੱਟ ਮੇਰੇ ਹੋਂ ਸਭਨਾ ਅੰਦਰ, ਜਿਸ ਖੁਆਈ ਤਿਸ ਕੌਣ ਕਹੇ, ਜਿਸੇ ਦਿਖਾਲਾਂ ਵਾਟੜੀ ਤਿਸ ਭੁਲਾਏ ਕੌਣ, ਜਿਸ ਭੁਲਾਈ ਪੰਨ ਸਿਰ ਤਿਸੇ ਦਿਖਾਵੇ ਕੌਣ। ਕਹੇ ਜਿਹਨੂੰ ਮੈਂ ਅੰਦਰ ਬੈਠੇ ਰਸਤਾ ਭੁਲਾ ਤਾ ਉਹਨੂੰ ਕੋਈ ਜਣਾ ਨਹੀਂ ਸਕਦਾ, ਅਤੇ ਜਿਹਨੂੰ ਮੈਂ ਜਣਾ ਦਿੱਤਾ ਉਹਨੂੰ ਕੋਈ ਭੁਲਾ ਨਹੀਂ ਸਕਦਾ। ਕਈ ਵਾਰ ਆਪਾਂ ਕੋਸ਼ਿਸ਼ ਕਰਦੇ ਹਾਂ ਨਾ, ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ, ਗੁਰਮੁਖ ਆਓ ਉਹਦੇ ਕੀਰਤਨ ਦੀਵਾਨ ਚੱਲਦਾ ਹੈ, ਸਿਮਰਨ ਅਭਿਆਸ ਸਮਾਗਮ, ਉਹਦਾ ਮਨ ਨਹੀਂ ਮੰਨਦਾ, ਅਸੀਂ ਦੁਖੀ ਹੋ ਜਾਂਦੇ ਹਾਂ। ਠੀਕ ਹੈ, ਅਸੀਂ ਦੁਖੀ ਹੋ ਗਏ, ਆਪਣਾ ਵੀ ਰਹਿ ਗਿਆ, ਉਹਦਾ ਭਲਾ ਸੀਗੇ ਵਸ ਪੰਜਾਂ ਦੇ, ਤੁਸੀਂ ਆਪਣਾ ਲਾਹਾ ਲੈ ਲਓ। ਸ਼ਾਇਦ ਤੁਹਾਡੀ ਸੰਗਤ ਵਿੱਚ ਆਇਆ, ਤੁਹਾਡਾ ਲਾਹਾ ਲਿਆ, ਤੁਹਾਡੇ ਪਰਿਵਾਰ ਦੇ ਮੈਂਬਰ 'ਤੇ ਦ੍ਰਿਸ਼ਟੀ ਪੈ ਜਾਵੇ, ਉਹ ਵੀ ਇਸ ਮਾਰਗ 'ਤੇ ਚੱਲ ਪਏ। ਤੁਹਾਡੀ ਚਿੰਤਾ ਕਰਨ ਨਾਲ ਉਹ ਜੀਵ ਸੰਗਤ 'ਚ ਨਹੀਂ ਆਏਗਾ, ਪਰ ਤੁਹਾਡੇ ਉੱਦਮ ਦੇ ਨਾਲ, ਤੁਹਾਡੇ ਜੋ ਹਨ ਉਸ ਉੱਦਮ ਦੇ ਨਾਲ ਜੋ ਹੈ ਉਹ ਜੀਵ ਸੰਗਤ 'ਚ ਆ ਸਕਦਾ ਹੈ। ਇਸ ਕਰਕੇ ਤੁਸੀਂ ਆਪਣੀ ਦ੍ਰਿਸ਼ਟੀ ਅੰਮ੍ਰਿਤ ਕਰ ਲਓ, ਤੁਸੀਂ ਆਪਣੀ ਦ੍ਰਿਸ਼ਟੀ ਪਵਿੱਤਰ ਕਰ ਲਓ। ਜਦੋਂ ਘਰ ਜਾਣਾ ਸਿਮਰਨ ਅਭਿਆਸ ਕਰਕੇ, ਉਹੀ ਸਿੱਖ ਕੇ ਜਦੋਂ ਪ੍ਰਸ਼ਾਦਾ ਤਿਆਰ ਕਰਨਾ, ਵਾਹਿਗੁਰੂ ਵਾਹਿਗੁਰੂ, ਉਹ ਪ੍ਰਸ਼ਾਦੇ ਦੇਖ ਦੇਖ ਕੇ ਸਿਮਰਨ ਕਰ ਜਾ, ਉਹ ਅੰਮ੍ਰਿਤ ਭੋਜਨ ਬਣ ਜਾਏਗਾ। ਜਦੋਂ ਪਰਿਵਾਰ ਦਾ ਜੀਵ ਉਹ ਅੰਮ੍ਰਿਤ ਭੋਜਨ ਖਾਏਗਾ, ਭਾਵੇਂ ਉਹ ਨਸ਼ਾ ਕਰਦਾ ਹੈ, ਭਾਵੇਂ ਮਾੜਾ ਬੋਲਦਾ ਹੈ, ਉਹ ਹੌਲੀ ਹੌਲੀ ਉਹ ਨਸ਼ਾ ਵੀ ਛੱਡ ਜਾਏਗਾ। ਗੁਰਮੁਖ ਕਹਿੰਦੇ ਹੁੰਦੇ ਤੁਹਾਡੀ ਅੰਮ੍ਰਿਤ ਦ੍ਰਿਸ਼ਟ ਹੋ ਗਈ, ਅਤੇ ਜਿਹਦੇ ਜੀਵ 'ਤੇ ਅੰਮ੍ਰਿਤ ਦ੍ਰਿਸ਼ਟ ਵਾਲਾ ਭੋਜਨ ਖਾ ਲਿਆ, ਉਹਨੂੰ ਵੀ ਸੁੱਖ ਮਿਲੇਗਾ, ਉਹਨੂੰ ਵੀ ਸ਼ਾਂਤੀ ਮਿਲੇਗੀ। ਉਹ ਵੀ ਤੁਹਾਡੇ ਪਰਿਵਾਰ ਦਾ ਮੈਂਬਰ ਸੰਗਤ ਵਿੱਚ ਆਉਣਾ, ਗੁਰੂ ਘਰ ਆਉਣਾ ਸ਼ੁਰੂ ਕਰ ਦੇਗਾ। ਕਿਉਂਕਿ ਆਪਾਂ ਪ੍ਰੋਗਰਾਮ ਇੱਥੇ ਨਹੀਂ, ਥਾਂ ਥਾਂ ਅਸੀਂ ਜਾਏ ਕਰਦੇ ਹਾਂ। ਕੈਨੇਡਾ ਦੇ ਵਿੱਚ ਬਹੁਤ ਵੱਡੀ ਇੱਕ ਚੀਜ਼ ਦੇਖਣ 'ਚ ਆ ਰਹੀ ਆ, ਜਿਹੜੇ ਜੀਵਾਂ ਨੂੰ ਭੇਦ ਨਹੀਂ ਹੈ ਇਸ ਚੀਜ਼ ਦਾ, ਉਹ ਬੱਚੇ ਆਪਣਾ ਧਰਮ ਚੇਂਜ ਕਰੀ ਜਾ ਰਹੇ ਆ, ਉਹ ਸਿੱਖੀ ਨੂੰ ਛੱਡ ਕੇ ਕ੍ਰਿਸਚੈਨਿਟੀ ਜਾ ਰਹੇ ਆ। ਕਾਰਨ ਕੀ ਆ? ਉਹ ਕਹਿੰਦੇ ਅਸੀਂ ਗੁਰੂ ਘਰ ਜਾਂਦੇ ਹਾਂ, ਇਹ ਸਾਨੂੰ ਪਤਾ ਹੀ ਨਹੀਂ ਵੀ ਉਹ ਰਾਗੀ ਸਿੰਘ ਕੀਰਤਨ ਕਰੀ ਜਾਂਦੇ, ਦੂਜੇ ਕਥਾ ਕਰੀ ਜਾਂਦੇ, ਸਾਨੂੰ ਸਮਝ ਹੀ ਨਹੀਂ ਲੱਗਦੀ ਕਰੀਏ ਕੀ। ਇਹ ਅਸੀਂ ਕੋਈ ਉਪਰਾਲਾ ਹੀ ਨਹੀਂ ਕਰ ਰਿਹਾ ਬੱਚਿਆਂ ਨੂੰ ਇੰਗਲਿਸ਼ 'ਚ ਸਮਝਾਉਣ ਦਾ ਵੀ ਗੁਰਬਾਣੀ ਗੁਰੂ ਦਾ ਮਕਸਦ ਕੀ ਆ, ਗੁਰਬਾਣੀ ਸਾਨੂੰ ਕੀ ਸਮਝ। ਜਿਹੜੇ ਬੱਚੇ ਆ ਉਹ ਲੌਜਿਕ ਭਾਲਦੇ ਇੱਥੇ ਦੇ ਵੀ ਲੌਜਿਕ ਦੱਸੋ ਕੀ ਆ। ਅਸੀਂ ਕਹਿੰਦੇ ਸੰਗਤ ਵਿੱਚ ਆਓ, ਬੈਠਿਆ ਕਰੋ। ਕਹਿੰਦੇ ਕਿਉਂ ਆਏ ਸੰਗਤ 'ਚ, ਦੱਸੋ ਸਹੀ ਕੀ ਮਿਲਣਾ ਉੱਥੇ। ਪਤਾ ਸਾਨੂੰ ਵੀ ਨਹੀਂ ਹੈਗਾ ਮਿਲਦਾ ਕੀ ਆ, ਪਰ ਆਇਆ ਕਰੋ, ਕੀਰਤਨ ਸੁਣਿਆ ਕਰੋ। ਇੱਥੇ ਦੇ ਬੱਚੇ ਇੱਦਾਂ ਦੇ ਨਹੀਂ ਹੈਗੇ, ਜਿਹੜੇ ਅਸੀਂ ਜੀਵ ਆਏ ਹਾਂ ਆਪਣੇ ਮੁਲਕ 'ਚੋਂ, ਇੰਡੀਆ 'ਚੋਂ, ਉਹ ਸਮਝ ਸਕਦੇ ਆ। ਪਰ ਇੱਥੇ ਦੇ ਬੱਚਿਆਂ ਤੁਹਾਨੂੰ ਲੌਜਿਕ ਦੇਣਾ ਪੈਂਦਾ ਵੀ ਸੰਗਤ 'ਚ ਕਿਉਂ ਆਉਣਾ, ਸਕੂਲ 'ਚ ਕਿਉਂ ਆਉਣਾ। ਇਸ ਕਰਕੇ ਉਹ ਆਉਣਗੇ, ਪਰ ਜੇ ਤੁਸੀਂ ਪ੍ਰੈਕਟੀਕਲ ਕਰੋਗੇ ਉਹ ਤੁਹਾਡੀ ਮਨ ਦੀ ਅਵਸਥਾ ਦੇਖ ਕੇ ਵੀ ਜੇ ਇਹ ਬੰਦਾ ਚੇਂਜ ਹੋ ਸਕਦਾ ਅਸੀਂ ਕਿਉਂ ਨਹੀਂ ਹੋ ਸਕਦੇ। ਜੇ ਇਹ ਬੰਦਾ ਘਰ 'ਚ ਕੱਲ੍ਹ ਕਲੇਸ਼ ਕਰਦਾ ਸੀ, ਇਹ ਕਲੇਸ਼ ਕਰਨੋਂ ਹਟ ਗਿਆ, ਵੀ ਵਾਕਿਆ ਕੋਈ ਇਹੋ ਜਿਹੀ ਥਾਂ ਹੈਗੀ ਆ ਜਿੱਥੇ ਜਾ ਕੇ ਅਸੀਂ ਵੀ ਬਦਲ ਸਕਦੇ ਹਾਂ, ਅਤੇ ਉਹ ਹੈ ਸੰਗਤ, ਇੱਕ ਸਕੂਲ, ਬ੍ਰਹਮ ਦਾ ਸਕੂਲ। ਇਹ ਗੁਰਬਾਣੀ ਗੁਰੂ ਜਿੱਥੇ ਵੀ ਪ੍ਰਕਾਸ਼ਮਾਨ ਆ, ਗੁਰਮੁਖੋ ਬ੍ਰਹਮ ਦਾ ਸਕੂਲ ਆ। ਪਰ ਲੋੜ ਆ ਉੱਥੇ ਸਿੱਖਿਆਰਥੀਆਂ ਦੀ, ਲੋੜ ਆ ਉੱਥੇ ਪੜ੍ਹਨੇ ਵਾਲਿਆਂ ਦੀ। ਪਰ ਜੇਕਰ ਆਪਾਂ ਇੱਕ ਮੂਕ ਦਰਸ਼ਕ ਬਣ ਕੇ ਬਹਿ ਕੇ ਚਲੇ ਜਾਵਾਂਗੇ, ਕਦੀ ਪੁੱਛਾਂਗੇ ਹੀ ਨਹੀਂ ਵੀ ਅੱਜ ਕੀ ਸਮਝਾਇਆ, ਫਿਰ ਆਪਾਂ ਕੀ ਜਵਾਬ ਦੇਵਾਂਗੇ। ਕਿਉਂਕਿ ਆਪਾਂ ਸਿੱਖਣ ਨਹੀਂ ਆਉਂਦੇ, ਜੋ ਸਾਨੂੰ ਸ਼ੁਰੂ ਤੋਂ ਪੜ੍ਹਾਇਆ ਗਿਆ, ਭਾਈ ਗੁਰਦੁਆਰੇ ਜਾਇਆ ਕਰੋ, ਮੱਥਾ ਟੇਕ ਕੇ ਆਇਆ ਕਰੋ, ਸੇਵਾ ਕਰਿਆ ਕਰੋ, ਪਰ ਜੀਵਨ ਦਾ ਬਦਲਣਾ ਨਹੀਂ ਪਿਆ।
ਆਪਾਂ ਸਾਰੇ ਸੇਵਾ ਕਰਦੇ ਹਾਂ, ਕੋਈ ਬਾਣੀ ਵੀ ਪੜ੍ਹਦਾ, ਕੋਈ ਜੋੜੇ ਝਾੜਦਾ ਮਹਾਰਾਜ ਦੇ, ਕੋਈ ਲੰਗਰ 'ਚ ਸੇਵਾ ਕਰਦਾ ਪਿਆ, ਪਰ ਜੀਵਨ ਹੀ ਬਦਲਦਾ ਪਿਆ ਆਪਣਾ, ਜੀਵਨ ਉਹੀ ਆ ਜਿਹੋ ਜਿਹਾ ਪਹਿਲਾਂ ਹੈ। ਪਰ ਕਦੀ ਨਹੀਂ ਸੋਚਿਆ ਵੀ ਬੱਚੇ ਨੂੰ ਸਕੂਲ 'ਚ ਤਾਂ ਭੇਜਿਆ ਜਾ ਰਿਹਾ, ਵੀ ਇਹ ਪੜ੍ਹਨ ਵਿੱਚ ਕਿਵੇਂ ਆ। ਅਸੀਂ ਆਪਣੇ ਬੱਚਿਆਂ ਨੂੰ ਭੇਜਦੇ ਹਾਂ ਨਾ ਸਕੂਲ 'ਚ, ਜਦੋਂ ਪੜ੍ਹ ਕੇ ਆਉਂਦਾ ਕਹਿੰਦੇ ਪੁੱਤ ਕੀ ਪੜ੍ਹਿਆ ਅੱਜ ਦੱਸ ਸਾਨੂੰ, ਟੀਚਰ ਨੇ ਕੀ ਸਮਝਾਇਆ, ਉਹ ਸਾਨੂੰ ਦੱਸਦਾ ਨਾ ਦੱਸੇ, ਫਿਰ ਆਪਾਂ ਕਹਿੰਦੇ ਟੀਚਰ ਨੂੰ ਪੁੱਛ ਲਈਏ ਭਾਈ ਸਾਡਾ ਬੱਚਾ ਬੋਲਦਾ ਨਹੀਂ, ਕੁਝ ਕੁਝ ਪੜ੍ਹਾਉਂਦੇ ਵੀ ਆ ਕਿ ਉੱਦਾਂ ਬਿਠਾ ਕੇ ਭੇਜ ਦਿੰਦੇ। ਜਦੋਂ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ, ਵੀ ਮੈਂ ਇੱਥੇ ਬਾਣੀ ਸੁਣਨ ਅਤੇ ਪੜ੍ਹਾਉਣ ਵਾਸਤੇ ਤੁਹਾਨੂੰ ਸਾਰਿਆਂ ਸੱਦਿਆ ਏ, ਪਰ ਕਹਿੰਦੇ ਤੂੰ ਬੁੱਝਦਾ ਨਹੀਂ ਹੈ, ਪਾਠ ਪੜ੍ਹਿਓ ਔਰ ਬੁੱਝੇ ਨਹੀਂ, ਭੇਖੀ ਭਰਮ ਭੁਲਾਏ। ਕਹਿੰਦੇ ਤੂੰ ਇੱਥੇ ਅੱਗੇ ਭੇਖ ਧਰ ਲੈਂਦਾ ਏ, ਆਪਾਂ ਸਾਰੇ ਪਾਠ ਪੜ੍ਹਦੇ ਹਾਂ, ਪੁਰਾਣੀ ਭਾਸ਼ਾ ਲਫਜ਼ ਆ ਪਾਠ ਪਾਪ ਸਬਕ, ਵੀ ਕੀ ਪੜ੍ਹਿਆ ਤੂੰ ਅੱਜ, ਆਪਾਂ ਸਾਰੇ ਆਪਣੇ ਮਨ ਨੂੰ ਪਾਠ ਨਹੀਂ ਪੜ੍ਹਾਉਂਦੇ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਸਾਡੇ ਅੰਦਰ ਰਸ਼ ਹੁੰਦਾ ਕੰਮ ਕਾਰ ਦਾ, ਕਿਤੇ ਆਉਣਾ ਜਾਣਾ, ਕਾਹਲੀ ਕਾਹਲੀ 'ਚ ਆਪਾਂ ਪਾਠ ਪੜ੍ਹਦੇ ਪਏ ਹਾਂ। ਪੜ੍ਹ ਕੇ ਕਿਹਨੂੰ ਸੁਣਾਇਆ, ਸੁਣਾਉਣਾ ਸੀ ਮਨ ਨੂੰ, ਮਨ ਤਾਂ ਸੁੱਤਾ ਪਿਆ ਹੈ, ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਉਹ ਤਾਂ ਜਾਗਿਆ ਹੀ ਨਹੀਂ, ਫਿਰ ਕਿਹਨੂੰ ਪੜ੍ਹ ਕੇ ਜਗਾਇਆ ਆਪਾਂ, ਕਦੀ ਨਹੀਂ ਵਿਚਾਰਿਆ ਹੈ। ਸਿਰਫ ਮਹਾਰਾਜ ਕਹਿੰਦੇ ਕੀ ਆ, ਪੜ੍ਹੀਏ ਜੇਤੇ ਵਰਸ ਵਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਯਾਰ ਜਾ, ਪੜ੍ਹੀਏ ਜੇਤੇ ਸਾਸ, ਨਾਨਕ ਲਿਖੇ ਇੱਕ ਗੱਲ ਹੋਰ ਹੋਮੇ ਝੱਕਣਾ ਚਾਹ। ਇਹ ਇੱਕ ਗੱਲ ਨਹੀਂ ਸਮਝ ਆ ਰਹੀ ਜਿਹਨੂੰ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ, ਇਹ ਸ਼ਬਦ ਦੀ ਇਹ ਨਾਮ ਦੀ ਗੱਲ ਨਹੀਂ ਸਮਝ ਆ ਰਹੀ ਆਪਾਂ ਨੂੰ। ਬਾਕੀ ਸਾਹਿਬ ਆਪਾਂ ਹੋਮੇ 'ਚ ਕੰਮ ਕਰਨ ਲੱਗੇ ਹੋਏ ਹਾਂ, ਹੋਮ ਵਿੱਚ ਆਇਆ ਹੋਮ ਵਿੱਚ ਗਿਆ, ਹੋਮ ਵਿੱਚ ਜੰਮਿਆ ਹੋਮ ਵਿੱਚ ਮੂਆ, ਹੋਮੇ ਵਿੱਚ ਬੈਠੇ ਆਪਾਂ। ਇਸ ਕਰਕੇ ਸਾਰੇ ਨੇ ਵਿਚਾਰਨਾ ਇਹ ਸੰਗਤ ਇੱਕ ਬ੍ਰਹਮ ਦਾ ਸਕੂਲ ਆ, ਤੁਸੀਂ ਭਾਵੇਂ 2 ਮਿੰਟ ਵਾਸਤੇ ਆਓ ਪਰ ਕੁਝ ਸਿੱਖ ਕੇ ਜਾਓ, ਤਾਂ ਕਿ ਜਦੋਂ ਬਾਹਰ ਜਾਓ ਤੁਸੀਂ ਪਤਾ ਲੱਗੇ ਬੱਚਾ ਸਕੂਲ 'ਚੋਂ ਕੁਝ ਪੜ੍ਹ ਕੇ ਗਿਆ ਹੈ। ਮੈਟਰ ਹਾਲ 'ਚ ਆਉਣ ਦਾ ਵੀ ਨਹੀਂ, ਤੁਸੀਂ ਜੋੜਾ ਘਰ ਚਲ ਜਾਓ, ਤੁਹਾਨੂੰ ਉੱਥੋਂ ਸਿੱਖਣ ਨੂੰ ਮਿਲ ਜਾਣਾ ਵੀ ਮੈਂ ਸੰਗਤ ਦੀ ਚਰਨਾਂ ਦੀ ਧੂੜ ਬਣਨਾ ਹੈ, ਮੈਂ ਕਿਵੇਂ ਨੀਵਾਂ ਅਤੇ ਨਿਤਾਣਾ ਬਣਨਾ ਹੈ, ਤੁਹਾਨੂੰ ਉੱਥੋਂ ਸਿੱਖਣ ਨੂੰ ਮਿਲ ਸਕਦਾ। ਜੇ ਲੰਗਰ ਹਾਲ 'ਚ ਗਏ ਹਾਂ, ਉੱਥੇ ਕੋਈ ਹਿੰਦੂ ਨਹੀਂ, ਮੁਸਲਮਾਨ, ਸਿੱਖ, ਈਸਾਈ, ਕੋਈ ਜਾਤ, ਕੋਈ ਜੱਟ, ਕੋਈ ਬ੍ਰਾਹਮਣ, ਕੋਈ ਨਹੀਂ ਹੈਗਾ, ਸਾਰੇ ਇੱਕ ਪੰਕਤੀ ਬਹਿ ਕੇ ਛੱਕਦੇ ਪਏ ਹਾਂ, ਵੀ ਆਪਾਂ ਵੀ ਸਾਰੇ ਇੱਕ ਰੂਪ ਹੋ ਕੇ ਚੱਲੀਏ, ਮਾਨ ਕੀ ਜਾਤ ਸਭੇ ਇੱਕ ਪਛਾਣਵੋ, ਅਸੀਂ ਫੇਰ ਨਹੀਂ ਪਛਾਣ ਕਰਦੇ, ਫਿਰ ਕਾਹਦੇ ਆਪਾਂ ਸਿੱਖ ਹਾਂ, ਆਪਾਂ ਕਾਹਦੇ ਆਪਾਂ ਸਿੱਖਿਆਰਥੀ ਹਾਂ ਗੁਰੂ ਨਾਨਕ ਦੇ ਘਰ ਦੇ, ਜੇ ਆਪਾਂ ਨੂੰ ਵੰਡ ਕੇ ਛਕਣਾ ਨਹੀਂ ਆਉਂਦਾ, ਜੇ ਆਪਣੇ ਮਨ 'ਚ ਪ੍ਰੇਮ ਦੀ ਅਵਸਥਾ ਹੀ ਨਹੀਂ ਆ ਰਹੀ। ਅੱਜ ਦਾ ਐਸਾ ਆਪਣਾ ਜੀਵਨ ਬਣ ਗਿਆ, ਅਸੀਂ ਇੱਕ ਦੂਜੇ ਨੂੰ ਦੇਖ ਕੇ ਫਤਿਹ ਵੀ ਨਹੀਂ ਬੁਲਾਉਂਦੇ ਹੈਗੇ, ਵੀ ਇਹ ਫਲਾਣੇ ਜੱਥੇ ਦਾ, ਫਲਾਣੇ ਜੱਥੇ ਦਾ, ਪਰ ਗੁਰਮੁਖੋ ਜੱਥੇ ਤੋਂ ਪਹਿਲਾਂ ਅਸੀਂ ਗੁਰੂ ਦੇ ਸਿੱਖ ਹਾਂ ਸਾਰੇ ਜਾਣੇ। ਕਿਹਦੇ ਫੇਸ 'ਤੇ ਲਿਖਿਆ ਵੀ ਕਿਹੜੇ ਜੱਥੇ ਦਾ ਇਹ, ਆਪਾਂ ਤੁਰੇ ਕਹਿੰਦੇ ਸਿੱਖ ਆ, ਇਹ ਕਹਿੰਦੇ ਸਾਨੂੰ ਸਾਰਿਆਂ ਨੂੰ। ਅਤੇ ਜੇ ਸਿੱਖ ਸਿੱਖ ਨੂੰ ਪਿਆਰ ਨਾਲ ਨਹੀਂ ਮਿਲਿਆ, ਗੁਰੂ ਦੀ ਫਤਿਹ ਸਾਂਝ ਪਾਉਣੀ ਔਖੀ ਲੱਗਦੀ ਆ, ਤੁਹਾਡੇ ਵਿਚਾਰ ਇੱਕ ਹੋਣੇ ਤਾਂ ਬੜੀ ਦੂਰ ਦੀ ਗੱਲ ਆ, ਤੁਹਾਡੀ ਸੋਚ ਇੱਕ ਨਹੀਂ ਹੋ ਸਕਦੀ। ਜੇ ਆਪਾਂ ਸਾਰਿਆਂ ਨੇ ਦੇਖੋ ਇੱਕ ਮੰਚ ਲੈਣਾ ਹੈ, ਆਪਣਾ ਘਰ ਲੈਣਾ ਚਾਹੁੰਦੇ ਹਾਂ, ਤਾਂ ਗੁਰੂ ਪਿਆਰੇ ਸੋਚ ਤਾਂ ਇੱਕ ਕਰ ਲਓ, ਇੱਕੋ ਬਾਣੀ, ਇੱਕੋ ਗੁਰ, ਇੱਕੋ ਸ਼ਬਦ ਵਿਚਾਰ, ਬਾਣੀ ਵੀ ਇੱਕ ਆ, ਗੁਰੂ ਵੀ ਇੱਕ ਆ, ਫਿਰ ਸ਼ਬਦ ਦੀ ਵਿਚਾਰ ਇੱਕ ਕਿਉਂ ਨਹੀਂ ਹੈ? ਕਿਉਂਕਿ ਆਪਾਂ ਬੈਠੇ ਹੀ ਇੱਥੇ ਇਸ ਮਾਇਆ 'ਚ, ਚੌਥੇ ਪਦ ਵਿੱਚ ਆਓ ਨਾ ਸਭ ਦੀ ਵਿਚਾਰ ਇੱਕੋ ਹੀ ਤਾਂ ਕਹਿ ਦਿਓ, ਕਿਉਂਕਿ ਉੱਥੇ ਗੱਲ ਹੀ ਇੱਕ ਆ, ਚੌਥੇ ਪਦ ਦੀ ਤੁਰਿਆ ਅਵਸਥਾ ਦੀ, ਉਨਮਨ ਦੀ। ਜਦੋਂ ਅਸੀਂ ਮਾਇਆ ਦੇ ਘਰ 'ਚ ਆਉਂਦੇ ਆ, ਇਹ ਤੁਹਾਡੇ ਵਿਚਾਰ ਸਭ ਦੇ ਅੱਡੋ ਅੱਡ ਕਰ ਦਿੰਦੇ ਆ, ਤੁਹਾਨੂੰ ਧੜਿਆਂ 'ਚ ਪਾ ਦਿੰਦੇ ਆ। ਜਿਹਨੂੰ ਮਹਾਰਾਜ ਕਹਿੰਦੇ ਕਲਯੁਗ ਮੈਂ ਧੜੇ 5 ਚੋਰ ਝਗੜਾਏ, ਕਾਮ ਕ੍ਰੋਧ ਲੋਭ ਮੋਹ ਅਹਿਮਾਨ ਵਧਾਏ। ਪਰ ਜਿਹਦੇ ਉੱਤੇ ਕਿਰਪਾ ਕਰਦਾ, ਕਹਿੰਦੇ ਜਿਸ ਨੂੰ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ, ਹਮਰਾ ਹਰ ਧੜਾ ਜਿਨੇ ਧੜੇ ਸਭ ਗਵਾਏ। ਜਿਹਨੇ ਹਰੀ ਪਰਮਾਤਮਾ ਧੜਾ ਬਣਾ ਲਿਆ ਗੁਰਮੁਖ ਪਿਆਰਿਓ, ਉਹ ਸਾਰੇ ਧੜੇ ਛੱਡ ਦੇਗਾ। ਵੀ ਇੱਕ ਹੀ ਗੱਲ ਹੋਏਗੀ ਸੰਗਤ ਵਿੱਚ ਆ ਕੇ, ਕੀ ਕਹਿੰਦੇ ਬਿਸਰ ਗਈ ਸਭ ਧਾਤ ਪਰਾਈ, ਜਬ ਤੇ ਸਾਹ ਸੰਗਤ ਮੋਹੇ ਪਾਈ, ਨਾ ਕੋਈ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਜੋ ਦਿਸੇ ਸੋ ਤੇਰਾ ਰੂਪ।
ਕਹਿੰਦੇ ਵੀ ਇਹ ਅਵਸਥਾ ਬਣ ਗਈ ਆਪਨ ਮੀਤ ਸਭਨ ਕੋ ਕਿਨਾ ਹਮ ਸਭਨਾ ਕੇ ਸਾਰੇ ਸਾਰੇ ਮੈਨੂੰ ਮੇਰੇ ਮਿੱਤਰ ਲੱਗਦੇ ਆ, ਮੇਰੇ ਦੋਸਤ ਮੇਰੇ ਸੰਗੀ ਲੱਗਦੇ ਆ, ਕਿਉਂਕਿ ਤੁਸੀਂ ਗੁਰਮੰਤਰ ਅਭਿਆਸ ਕਰਕੇ ਇਸ ਤ੍ਰਿਲੋਕੀ ਦੇ ਉੱਤੇ ਉੱਠ ਗਏ। ਜਿਸ ਇਲਾਕੇ ਵਿੱਚ ਗਏ ਉਹ ਤੁਹਾਡਾ ਆਪਣਾ ਘਰ ਆ, ਸੁਨ ਅਫਰ ਅਵਸਥਾ ਤੁਰਿਆ ਅਵਸਥਾ ਗੁਰਬਾਣੀ ਵਿੱਚ ਕਹਿ ਦਿੱਤਾ ਉਹਨੂੰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚਾ ਕਰਬਾਰਾ। ਕਹਿੰਦੇ ਘਰ ਵਿੱਚ ਕੀ ਆ? ਕਹਿੰਦੇ ਨਾਨਕ ਨਿਰਮਲ ਨਾਦ ਸ਼ਬਦ ਤੁਨ ਸੱਚ ਰਾਮੇ ਨਾਮ ਸਮਾਏ ਦਾ, ਉੱਥੇ ਪਰਮਾਤਮਾ ਦਾ ਨਾਮ ਆ ਜਿਹਨੂੰ ਮਹਾਰਾਜ ਕਹਿੰਦੇ ਸੁਨ ਸਮਾਧ ਅਨੰਤ ਤੇ ਨਾਦ ਕਹਿਣ ਨਾ ਜਾਈ ਚਰਚ ਵਿਸਮਾਧ। ਉਹ ਦੱਸ ਨਹੀਂ ਸਕਦੇ, ਪਰ ਜਿਹੜਾ ਜੀਵ ਉੱਥੇ ਜਾ ਕੇ ਉਹ ਨਾਮ ਨੂੰ ਸੁਣਦਾ ਉਹ ਆਨੰਦ ਦੀ ਅਵਸਥਾ ਚਲੇ ਜਾਂਦਾ। ਤਾਂ ਹੀ ਮਹਾਰਾਜ ਕਹਿੰਦੇ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਤੂਰੇ। ਉਹਨਾਂ ਅੰਦਰ ਉਹ ਤੂਰ ਗੱਜਦਾ ਏ, ਉਹ ਨਾਦ ਗੱਜਦਾ ਏ ਜਿਹੜੇ ਘਰ ਵਿੱਚ ਜਾ ਕੇ ਫੁਰਨਿਆਂ ਤੋਂ ਰਹਿਤ ਹੋ ਕੇ ਉਸ ਨਾਮ ਦੇ ਵਿੱਚ ਆਸਣ ਲਾ ਕੇ ਬਹਿੰਦੇ ਆ। ਇਸ ਕਰਕੇ ਆਪਣੇ ਜੀਵਨ ਦਾ ਮਨੋਰਥ ਆ ਆਪਣਾ, ਸਾਰਿਆਂ ਨੇ ਇਸ ਇਲਾਕੇ 'ਚੋਂ ਨਿਕਲਣ ਦੀ ਕੋਸ਼ਿਸ਼ ਕਰਨੀ ਆ। ਕੱਲ੍ਹ ਫਿਰ ਆਪਾਂ ਇਸ ਟੋਪਿਕ ਦੀ ਵਿਚਾਰ ਲੈ ਕੇ ਚੱਲਾਂਗੇ, ਅਤੇ ਬੇਨਤੀ ਹੈ ਕੱਲ੍ਹ ਸਾਰੇ ਜਾਣੇ ਆਉਂਗੇ ਜੀ। ਪਿੱਛੇ ਗੁਰਮੁਖ ਜਿਹੜੇ ਪਹਿਲੀ ਵਾਰ ਆਏ ਆ, ਜੇ ਤਾਂ ਸਮਝਣਾ ਚਾਹੁੰਦੇ ਹਾਂ ਵੀ ਅਸੀਂ ਪਰਿਵਾਰਾਂ 'ਚੋਂ ਕਲੇਸ਼ ਕਿਵੇਂ ਮਿਟਾਉਣਾ ਹੈ, ਜੇ ਸਮਝਣਾ ਚਾਹੁੰਦੇ ਗੁਰੂ ਦੇ ਸਿੱਖ ਕਿਵੇਂ ਬਣੀਏ, ਸਿੱਖ ਦੀ ਡਿਊਟੀ ਕਿਹੜੀ ਆ, ਫਿਰ ਆਪਾਂ ਸਾਰੇ ਕੱਲ੍ਹ ਦੇ ਦੀਵਾਨਾਂ 'ਚ ਫਿਰ ਹਾਜ਼ਰੀ ਭਰਾਂਗੇ। ਸੋ ਆਓ, ਕਿਵੇਂ ਆਪਾਂ ਵਿਚਾਰਾਂ ਤੋਂ ਮੁਕਤ ਹੋਣਾ, ਉਹ ਆਪਣੀ ਆਵਾਜ਼ ਜੋ ਆਪਾਂ ਗੁਰਮੰਤਰ ਜਪਣਾ ਨੇਤਰ ਬੰਦ ਕਰਕੇ, ਜਦੋਂ ਤੁਸੀਂ ਆਪਣੀ ਆਵਾਜ਼ ਨੂੰ ਬੜੀ ਗਹਿਰਾਈ 'ਚ ਸੁਣੋਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਨਿਤ ਜਪੀਏ ਸਾਸ ਗਿਰਾਸ ਨਾਉ ਪਰਵਰਦਿਗਾਰ ਦਾ, ਜਦੋਂ ਆਪਾਂ ਜਪਣਾ ਪੂਰੇ ਵਿਸ਼ਵਾਸ ਦੇ ਨਾਲ, ਜਿਵੇਂ ਅੱਜ ਵੀ ਬੇਨਤੀ ਕੀਤੀ ਸੀ ਸਵੇਰੇ ਵੀ ਜਿਵੇਂ ਦ੍ਰਿਸ਼ਟਮਾਨ ਜਹਾਜ਼ ਜਾਂਦੇ ਕਿਸੇ ਨੂੰ ਪੈਲਟ ਦਾ ਨਹੀਂ ਪਤਾ ਕੌਣ ਹੈ ਕੌਣ ਨਹੀਂ, ਠੀਕ ਹੈ ਜੀ, ਪਰ ਤੁਹਾਡਾ ਵਿਸ਼ਵਾਸ ਆ ਪਹੁੰਚ ਜਾਂਗੇ। ਤੁਸੀਂ ਗੁਰਬਾਣੀ 'ਤੇ ਵਿਸ਼ਵਾਸ ਰੱਖ ਕੇ ਚੱਲੋ, ਇਹ ਤੁਹਾਨੂੰ ਸਿੱਧਾ ਆਪਣੇ ਘਰ ਦਰਗਾਹ 'ਚ ਲੈ ਕੇ ਜਾਣਗੇ। ਇਹ ਨਿਸ਼ਾਨੀ ਆ ਮਹਾਰਾਜ ਸੱਚੇ ਪਾਤਸ਼ਾਹ ਦੀ। ਕਹਿੰਦੇ ਪੂਰੇ ਗੁਰ 'ਤੇ ਮਹਿਲ ਪਾਇਆ ਪਤ ਪ੍ਰਗਟ ਲੋਈ, ਨਾਨਕ ਅਨਧੁਨੀ ਦਰ ਵੱਜਦੇ ਮਿਲਿਆ ਹਰ ਸੋਈ। ਜਿਹੜਾ ਪੂਰੇ ਗੁਰੂ 'ਤੇ ਭਰੋਸਾ ਕਰਦਾ ਉਹ ਸਿੱਧਾ ਦਰਗਾਹ ਦੇ ਵਿੱਚ ਜਾਂਦਾ ਏ। ਅਤੇ ਦਰਗਾਹ 'ਚ ਕੀ ਆ? ਇਹ ਨਾਮ, ਇਹ ਸ਼ਬਦ, ਪੰਜੇ ਸ਼ਬਦ ਚੱਲਦੇ ਆ, ਜਿਵੇਂ ਪੰਜ ਸ਼ਬਦ ਦਰਗੇ ਬਾਜ ਹਰ ਮਿਲਿਓ ਮੰਗਲ ਗਾਇਓ, ਉਹ ਸ਼ਬਦਾਂ ਨਾਲ ਪਰਮਾਤਮਾ ਦੀ ਆਰਤੀ ਕੀਤੀ ਜਾ ਰਹੀ ਆ। ਪੰਚੇ ਸ਼ਬਦ ਅਨਾਹਦ ਵਾਜੇ ਸੰਗੇ ਸਾਰੰਗ ਪਾਣੀ, ਕਬੀਰ ਦਾਸ ਤੇਰੀ ਆਰਤੀ ਕਿੰਨੀ ਨਿਰੰਕਾਰ ਨਿਰਬਾਨੀ। ਤੁਸੀਂ ਵੀ ਉਸ ਆਰਤੀ ਵਿੱਚ ਸੂਖਮ ਰੂਪ 'ਚ ਸ਼ਾਮਲ ਹੋ ਸਕਦੇ ਹੋ ਜੇ ਤੁਹਾਡੀ ਸੁਰਤੀ ਫੁਰਨਿਆਂ ਤੋਂ ਰਹਿਤ ਹੋ ਕੇ ਇਸ ਘਰ ਵਿੱਚ ਪਹੁੰਚ ਜਾਂਦੀ ਆ। ਸੋ ਮਿਸ਼ਨ ਆਪਣਾ ਪਹਿਲਾਂ ਕੀ ਆ? ਜੇ ਅਸੀਂ ਇਹ ਟੇਢੀਆਂ ਮੇਢੀਆਂ ਜੂਨਾਂ 'ਚ ਨਹੀਂ ਆਉਣਾ 84 ਲੱਖ 'ਚ, ਤਾਂ ਮਹਾਰਾਜ ਕਹਿੰਦੇ ਆਪਾਂ ਵਿਚਾਰਾਂ ਤੋਂ ਮੁਕਤ ਹੋ ਜਾਓ। ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਹੀਂ ਆਵੇ, ਨਹੀਂ ਆਵਾਂਗੇ ਜੂਨਾਂ 'ਚ, ਸਿੱਧੀ ਜੀ ਗੱਲ ਮਹਾਰਾਜ ਕਹਿੰਦੇ ਵਿਚਾਰ ਰੋਕ ਲਓ ਆਪਣੇ। ਅਤੇ ਵਿਚਾਰ ਰੋਕਣ ਦਾ ਢੰਗ ਕੀ ਆ? ਆਪਣੀ ਆਵਾਜ਼ ਨੂੰ ਸੁਣਨਾ, ਧੁਨ ਮਹਿ ਧਿਆਨ, ਧਿਆਨ ਮਹਿ ਜਾਣਿਆ ਗੁਰਮੁਖ ਇਕੱਥ ਕਹਾਣੀ। ਜਿਹੜੀ ਕਹਾਣੀ ਵੀ ਸ਼ੁਰੂ ਕੀਤੀ ਆ ਨਾ, ਇਹ ਸਾਰੀ ਇਕੱਥ ਕਹਾਣੀ ਆ। ਇਹ ਨਿਰਵਾਣ ਪਦ ਦੀ ਗੱਲ ਕਰੀ ਚੌਥੇ ਪਦ ਦੀ, ਪਰ ਸਾਡੇ ਸਮਝ ਕਿਉਂ ਨਹੀਂ ਪੈਂਦੀ? ਆਪਾਂ ਤ੍ਰਿਲੋਕੀ 'ਚ ਬੈਠੇ ਇੱਥੇ ਮਾਇਆ ਦੇ ਘਰ 'ਚ, ਜਿਉਂ ਜਿਉਂ ਤੁਹਾਡੀ ਸੁਰਤੀ ਇਸ ਇਲਾਕੇ 'ਚ ਬਹਿਣੀ ਸ਼ੁਰੂ ਕਰ ਦੇਗੀ ਤੁਹਾਨੂੰ ਸਾਰੀ ਇਕੱਥ ਕਹਾਣੀ। ਜਿਸੇ ਜਗਾਏ ਪਾਵੇ ਇਹ ਰਸ ਇਕੱਥ ਕਥਾ ਤਿੰਨ ਜਾਨੀ, ਉਹਨੂੰ ਪਤਾ ਲੱਗਣਾ ਇਕੱਥ ਕਹਾਣੀ ਕੀ ਆ। ਇਹ ਇਕੱਥ ਕਹਾਣੀ ਦਾ ਹੁਕਮ ਸੰਤਾਂ ਨੂੰ ਆ, ਰੋਜ਼ ਪੜ੍ਹਦੇ ਹਾਂ, ਆਵੋ ਸੰਤ ਪਿਆਰਿਓ ਇਕੱਥ ਕੀ ਕਰੈ ਕਹਾਣੀ ਕਰੇ ਕਹਾਣੀ ਇਕੱਥ ਕੇਰੀ ਕਿਤ ਦੁਆਰੇ ਪਾਈ ਹੈ। ਇਕੱਥ ਦੀ ਕਹਾਣੀ ਸੁਣ ਕੇ ਕਿਹੜੇ ਦਰ ਦੀ ਪ੍ਰਾਪਤੀ ਕਰਨੀ ਆ, ਉਹਦਾ ਆਪਾਂ ਨੂੰ ਭੇਦ ਦਿੱਤਾ ਗੁਰਬਾਣੀ 'ਚ। ਆਓ ਨੇਤਰ ਬੰਦ ਕਰਕੇ ਸਾਰੇ ਹੀ 2-4 ਮਿੰਟ ਲਈ ਸਿਮਰਨ ਕਰੀਏ, ਫਿਰ ਸਮਾਪਤੀ ਹੈ।
अपनी आवाज़ नूं बड़े ध्यान नाल सुनना, सरवणी सुनिए, रसना गाइए, हिरदे ध्याइए सोई। आओ नेत्र बंद करके सास करा सिमण आंदे सवास विच वाहे, जांदे दे विच गुरु करो जी शुरू। वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु। वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु वाहिगुरु।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇੰਨੀ ਬੇਨਤੀ ਪ੍ਰਵਾਨ ਕਰਨੀ, ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਇਹ ਸਾਰੇ ਭੇਤ ਆਪਾਂ ਨੂੰ ਗੁਰਬਾਣੀ ਗੁਰੂ ਦਿੰਦੇ ਹਨ, ਉਹਨਾਂ ਦੇ ਗੁਰਸਿੱਖ ਪਿਆਰੇ, ਗੁਰਮੁਖ ਪਿਆਰੇ ਜਿਨ੍ਹਾਂ ਨੇ ਖੋਜ ਕੀਤੀ ਗੁਰਬਾਣੀ ਦੀ, ਉਹਨਾਂ ਵਿੱਚ ਇਹ ਗੁਰਮੁਖ ਜਨ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ ਬਾਨੀ ਗੁਰਦੁਆਰਾ ਪਰਮ ਮਿਲਣੇ ਕਾ ਚਾਓ ਰੋਈ ਰੋਡ ਮੋਗਾ, ਜਿਨ੍ਹਾਂ ਗੁਰਮੁਖਾਂ ਨੇ ਸਾਰਾ ਇਕੱਥ ਕਾਣੀ ਦਾ ਭੇਤ ਦਿੱਤਾ। ਸੋ ਰਲ ਮਿਲ ਕੇ ਆਪਾਂ ਗੁਰਸਿੱਖਾਂ ਦੀ ਆਹੀ ਧੂੜ ਆ, ਉਹਨਾਂ ਦੇ ਬਚਨ ਜੋ ਗੁਰਬਾਣੀ ਗੁਰੂ ਸਾਨੂੰ ਸਮਝਾਉਂਦੇ ਆ, ਉਹਦਾ ਲਾਹਾ ਲੈਣਾ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ, ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਆਪਾਂ ਸੁਣ ਰਹੇ ਸੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਆਪਣੇ ਜੀਵਨ ਦੀ ਕਹਾਣੀ। ਜਿਹੜੀ ਨਵੀਂ ਸੰਗਤ ਆਈ ਹੈ, ਥੋੜ੍ਹਾ ਜਿਹਾ ਲੱਗੂਗਾ ਮੁਸ਼ਕਲ, ਕਿਉਂਕਿ ਆਪਾਂ ਦ੍ਰਿਸ਼ਟਮਾਨ ਨਾਲ ਜੁੜੇ ਹੋਏ ਹਾਂ, ਇਹ ਥੋੜ੍ਹਾ ਜਿਹਾ ਸੂਖਮ ਦੀ ਗੱਲ ਹੈ, ਪਰ ਸਿੱਖਣਾ ਆਪਾਂ ਨੂੰ ਜ਼ਰੂਰ ਪਊਗਾ। ਜੇ ਨਾ ਸਿੱਖੇ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀਓ ਤੇਰੇ ਨਾਲ ਹੈ ਗੁਰਮਤੀ ਹਰ ਰੰਗ ਮਾੜ। ਕਿਸੇ ਵੀ ਔਖੀ ਗੱਲ ਨੂੰ ਸਮਝਣ ਵਾਸਤੇ ਸਾਨੂੰ ਯਤਨ ਕਰਨਾ ਪੈਣਾ। ਦੁਨੀਆਦਾਰੀ ਦੇ ਅੰਦਰ ਕਿਸੇ ਵੀ ਕੰਮ ਦੀ ਆਪਾਂ ਨੂੰ ਲੋੜ ਹੋਵੇ, ਉਹਦੀ ਆਪਾਂ ਕਾਢ ਕੱਢ ਲੈਂਦੇ ਹਾਂ। ਫਿਰ ਇਸੇ ਤਰ੍ਹਾਂ ਜਦੋਂ ਗੁਰਬਾਣੀ ਦੁਆਰਾ ਆਪਾਂ ਨੂੰ ਸੋਝੀ ਆ ਗਈ ਕਿ ਸਾਡੇ ਜੀਵਨ ਦਾ ਮਕਸਦ ਹੀ ਇਹ ਆ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਫਿਰ ਸਾਨੂੰ ਸਮਾਂ ਵੀ ਨਿਕਲੂਗਾ, ਸਮਝ ਵੀ ਆਉਣੀ ਸ਼ੁਰੂ ਹੋ ਜੂਗੀ। ਹੌਲੀ ਹੌਲੀ ਜਦੋਂ ਸਿਮਰਨ ਕਰਾਂਗੇ, ਮਨ ਵੀ ਜਾਗਣਾ ਸ਼ੁਰੂ ਹੋ ਜੂਗਾ, ਅਤੇ ਫਿਰ ਸਾਨੂੰ ਅਸਲੀ ਖੇਲ ਦੀ ਸਮਝ ਆਊਗੀ। ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਆਪਾਂ ਨੂੰ ਬੜੀ ਬਰੀਕੀ ਦੇ ਨਾਲ ਇਹ ਖੇਡ ਸਮਝਾਇਆ। ਸਤਿਗੁਰੂ ਜੀ ਰਹਿਮਤ ਕਰਨ, ਸਾਰਿਆਂ ਨੂੰ ਸਮਝ ਆ ਜੇ। ਇਹੀ ਤਾਂ ਸਿੱਖਣ ਆਉਂਦੇ ਆ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਸੰਸਾਰ ਦਾ ਕੰਮ ਤਾਂ ਸਿਖਾ ਹੀ ਦਿੰਦੇ ਆ ਮਾਂ ਬਾਪ ਜਾਂ ਦੁਨੀਆ ਦੀ ਪੜ੍ਹਾਈ, ਆਹੀ ਨਹੀਂ ਗੁਰੂ ਤੋਂ ਬਿਨਾਂ ਮਿਲਦਾ। ਜਿਹਦੇ ਕਰਕੇ ਮਹਾਰਾਜ ਸਮਝਾ ਰਹੇ ਆ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ। ਇਹਦੇ ਬਿਨਾਂ ਹਨੇਰਾ ਜੀ, ਜੇ ਇਕੱਲੀ ਦੁਨੀਆਂ ਦੇ ਗਿਆਨ ਚਾਨਣ ਹੁੰਦਾ ਤਾਂ ਫਿਰ ਅੱਜ ਦੁਨੀਆ ਇੰਨੀ ਤੰਗ ਨਾ ਹੁੰਦੀ ਜਿੰਨੀ ਹੈ। ਸੋਚਣਾ ਪਊਗਾ, ਸੋਚ ਬਸ ਇੱਥੇ ਹੀ ਆਪਾਂ ਨੂੰ ਸਮਝ ਆਊਗੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ ਦਾ, ਸੇਵਾਦਾਰਾਂ ਦਾ ਧੰਨਵਾਦ, ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ, ਗੁਰਦੁਆਰਾ ਪਰਮ ਮਿਲਣੇ ਕਾ ਚਾਓ ਅਤੇ ਸਮੂਹ ਪਰਿਵਾਰ ਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ। ਸਾਰਿਆਂ ਨੂੰ ਬੇਨਤੀ, ਕੱਲ੍ਹ ਨੂੰ 9 ਵਜੇ ਤੋਂ ਲੈ ਕੇ ਫਿਰ ਇਸ ਟਾਈਮ ਤੱਕ ਲਗਾਤਾਰ ਸਮਾਗਮ ਚੱਲਣਗੇ, ਜਿਨ੍ਹਾਂ 'ਚ 2 ਵਾਰ ਕਥਾ ਹੋਊਗੀ, ਕੀਰਤਨ ਹੋਊਗਾ, ਕਵੀਸ਼ਰੀ ਢਾਡੀ ਵਾਰਾਂ ਹੋਣਗੀਆਂ, ਅਤੇ ਗੁਰਮੰਤਰ ਦਾ ਅਭਿਆਸ ਹੋਊਗਾ। ਸੰਗਤ 'ਚ ਆਪਾਂ ਲਾਹਾ ਲੈ ਲੈਂਦੇ ਹਾਂ, ਇਕੱਲੇ ਆਲਸੀ ਹੋ ਜਾਂਦੇ ਹਾਂ। ਜਿਵੇਂ ਪੁਰਾਣੇ ਸਮਿਆਂ 'ਚ ਕੋਈ ਰਲ ਕੇ ਕੰਮ ਕਰ ਲੈਂਦੇ ਨਾ, ਸੌਖਾ ਹੁੰਦਾ, ਇਸੇ ਤਰ੍ਹਾਂ ਸੰਗਤ 'ਚ ਬਹਿ ਕੇ ਜਦੋਂ ਆਪਾਂ ਕਰਦੇ ਹਾਂ ਨਾ ਪਰਮਾਤਮਾ ਦਾ ਭਜਨ, ਫਿਰ ਸਾਨੂੰ ਬਹੁਤਾ ਲਾਹਾ ਮਿਲਦਾ। ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਆਓ ਹੁਣ 6 ਪੌੜੀਆਂ ਆਨੰਦ ਸਾਹਿਬ ਦਾ ਪਾਠ ਸੰਗਤੀ ਰੂਪ 'ਚ ਆਪਾਂ ਕਰਦੇ ਹਾਂ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ, ਉਦੋਂ ਬਾਅਦ ਸਾਰੀ ਸੰਗਤ ਨੂੰ ਇੱਕ ਬੇਨਤੀ। ਜਿੰਨਾ ਚਿਰ ਗੁਰੂ ਦਾ ਪਾਵਨ ਹੁਕਮਨਾਮਾ ਸਰਵਣ ਕਰਨ ਤੋਂ ਬਾਅਦ ਪਾਤਸ਼ਾਹ ਆਪਣੇ ਨਿੱਜ ਸਥਾਨਾਂ 'ਤੇ ਨਹੀਂ ਬਿਰਾਜਮਾਨ ਹੁੰਦੇ, ਕੋਸ਼ਿਸ਼ ਕਰੀਏ ਉੱਠ ਕੇ ਨਾ ਜਾਣ ਦੀ। ਜੇ ਕਿਸੇ ਨੂੰ ਬਹੁਤਾ ਹੀ ਜ਼ਰੂਰੀ ਕੰਮ ਆ ਤਾਂ ਜਾ ਵੜਿਓ, ਪਰ ਆਪਾਂ ਸਤਿਕਾਰ ਕਰਨਾ ਸਿੱਖੀਏ ਗੁਰੂ ਦਾ। ਜੇ ਆਪਣੇ ਮਨਾਂ 'ਚ ਗੁਰੂ ਦਾ ਸਤਿਕਾਰ ਨਹੀਂ, ਆਪਣੇ ਘਰ ਕੋਈ ਮਹਿਮਾਨ ਆਵੇ, ਅਸੀਂ ਉਹਨੂੰ ਬੈੱਡਰੂਮ ਤੱਕ ਬੜੇ ਸਤਿਕਾਰ ਨਾਲ ਛੱਡਣ ਜਾਂਦੇ ਹਾਂ, ਕਿਉਂਕਿ ਰੁੱਸ ਨਾ ਜਾਵੇ। ਗੁਰਮੁਖੋ, ਆਪਾਂ ਸਤਿਗੁਰ ਦਾ ਇੰਨਾ ਸਤਿਕਾਰ ਕਰੀਏ ਜਿੰਨਾ ਹੋ ਜੇ ਉਨਾ ਹੀ ਥੋੜ੍ਹਾ, ਅਤੇ ਫਿਰ ਜਿੰਨਾ ਆਪਾਂ ਕਰੀ ਚੱਲਾਂਗੇ ਉਨੀ ਵਾਹਿਗੁਰੂ ਦੀ ਆਪਣੇ 'ਤੇ ਖੁਸ਼ੀ ਹੋਈ ਜਾਊਗੀ। ਇੱਕ ਬੇਨਤੀ ਹੋਰ, ਇੱਥੇ ਸਮਾਪਤੀ ਤੋਂ ਬਾਅਦ ਆਪਣੇ ਨਾਲ ਹੀ 39 ਵਾਰਡੀਆ ਸਟਰੀਟ ਗਲੈਨਵੁੱਡ, ਇੱਥੋਂ 5 ਕੁ ਮਿੰਟ ਦਾ ਰਸਤਾ, ਭਾਈ ਅਮਰਜੀਤ ਸਿੰਘ ਜੀ ਦੇ ਗ੍ਰਹਿ ਵਿਖੇ, ਉੱਥੇ 8:30 ਤੋਂ 10 ਵਜੇ ਤੱਕ ਹੋਊਗਾ ਇਹ ਸਮਾਗਮ। ਜਿਹੜੀ ਸੰਗਤ ਲਾਹਾ ਲੈਣਾ ਚਾਹੁੰਦੀ ਆ ਲੈ ਸਕਦੇ ਹੋ, ਇੱਥੋਂ 5 ਕੁ ਮਿੰਟ ਦਾ ਹੀ ਰਸਤਾ, 39 ਬਾਰਡੀਅਨ ਸਟਰੀਟ ਗਲੈਨਵੁੱਡ, ਉੱਥੇ ਆਪਾਂ ਪਹੁੰਚ ਸਕਦੇ ਹਾਂ। ਹੁਣ 6 ਪੌੜੀਆਂ ਆਪਾਂ ਆਨੰਦ ਸਾਹਿਬ ਦਾ ਪਾਠ ਕਰੀਏ, ਫਿਰ ਗੁਰਮੁਖ ਅਰਦਾਸ ਬੇਨਤੀ, ਗੁਰੂ ਦਾ ਹੁਕਮ ਅਤੇ ਸਤਿਗੁਰ ਦੇ ਸਰੂਪ ਦੀ ਸੇਵਾ ਅਤੇ ਪਾਤਸ਼ਾਹ ਦਾ ਸੁੱਖ ਆਸਣ ਦਾ ਆਪਾਂ ਆਨੰਦ ਮਾਣਨਾ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਦ ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤੰਗਾ ਬਹੁ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਪੈਰ ਦਾ ਜੀਉ ਪਿੰਡ ਸਭ, ਤੁਮ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤਰ।

ਸਹਾਈ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਪਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖਾ।

ਜਨਮਦਿਨ ਦੀ ਖੁਸ਼ੀ ਨੂੰ ਸਮਰਪਿਤ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਚੜ੍ਹਦੀ ਕਲਾ ਤੰਦਰੁਸਤੀ, ਆਪਣੇ ਦਰ ਕਰਦੇ ਨੇਮ ਪ੍ਰੇਮ ਬਖਸ਼ਣੇ, ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ, ਨਾਮ ਚਿਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੈਂਗੇ, ਖੁਆਰ ਹੋਏ ਸਭ ਮਿਲੈਂਗੇ। ਬੋਲੇ ਸੌ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਸੁਗੰਤੇ ਜਲ ਜੋਗੰਤੇ ਬਹੁ ਪਾਂਤ ਪਚਾਵੈ ਸਤਰ ਅਨੇਕ ਚਲਾਵਿਤ ਘਾਵ ਤਉ ਤਨ ਏਕ ਨ ਲਾਗਤ ਪਾਵੈ ਰਾਖਤ ਹੈ ਆਪਣੋ ਕਰਦੈ ਕਰ ਪਾਪ ਸਭੂ ਨ ਭੇਟਣ ਪਾਵੈ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੈ ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪੱਟ ਬੀਚ ਬਚਾਵੈ ਅੰਦਰ ਸੱਚਾ ਨੇਹੋ ਲਾਇ ਪ੍ਰੀਤਮ ਆਪਣੈ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੈ ਸੋ ਕਹੋ ਟਲ ਗੁਰ ਸੇ ਅਹਿਨਿਸ ਸਹਿਜ ਸੁਭਾਈ ਦਰਸਨ ਪਰਸੇ ਆਏ ਗੁਰੂ ਕੈ ਜਨਮ ਹੋਵੈ ਸਿਫਤ ਖੁਸਮ ਦੀ ਨੂਰ ਅਰਸਹੁ ਕੁਰਸਹੁ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਸੱਜਣ ਸੱਚਾ ਪਾਤਸ਼ਾਹ ਸਿਰਸਾਹਾਂ ਦੇ

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸ੍ਰੀ

ਬੰਦਨਾ ਗੁਣ ਗਾਵਹ ਗੋਪਾਲ ਰਾਏ ਬੰਦਨਾ ਗੁਣ ਗਾਵਹ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਤਸੰਗ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ, ਗੁਰੂ ਸਾਹਿਬ ਦੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਸਦਕਾ ਇੰਟਰਨੈਸ਼ਨਲ ਸਾਲਾਨਾ ਗੁਰਮਤ ਪ੍ਰਚਾਰ ਸਮਾਗਮ ਦੀ ਜੋ ਗੁਰੂ ਘਰ ਵਿਖੇ ਆਰੰਭਤਾ ਹੋਈ ਹੈ, ਗੁਰਮੁਖ ਪਿਆਰਿਆਂ ਵੱਲੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਨਾਮ ਸਿਮਰਨ ਅਭਿਆਸ, ਕੀਰਤਨ, ਅਕਥ ਕਥਾ ਅਤੇ ਬੱਚਿਆਂ ਵੱਲੋਂ ਕਵਿਸ਼ਰੀ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਸਮਾਗਮ ਕੱਲ੍ਹ ਵੀ ਇਸੇ ਤਰ੍ਹਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤਕਰੀਬਨ ਮੰਗਲਵਾਰ ਤੱਕਰ 22 ਸਤੰਬਰ ਤੱਕ ਚੱਲਣਗੇ ਗੁਰੂ ਘਰ ਵਿਖੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਵੱਲੋਂ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਬੱਚਿਆਂ ਨੂੰ ਗੁਰਮਤ ਦੀਆਂ ਕਲਾਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਅਤੇ ਇਸ ਸਮਾਗਮ ਦਾ ਲਾਹਾ ਲੈਣ ਦੀ ਕਿਰਪਾਲਤਾ ਕਰਨੀ। 24 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਗੁਰੂ ਘਰ ਵਿਖੇ ਮਨਾਇਆ ਜਾਵੇਗਾ। 26 ਸਤੰਬਰ ਦਿਨ ਸ਼ਨੀਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 25-26 ਸ਼ਾਮ ਦੇ ਦੀਵਾਨ ਦੇ ਵਿੱਚ ਅਤੇ 27 ਤਰੀਕ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਕਰਨਗੇ। ਆਪ ਜੀ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਗੁਰੂ ਘਰ ਵਿਖੇ 28 ਸਤੰਬਰ ਨੂੰ ਇਸ ਦੀ ਆਰੰਭਤਾ ਹੋ ਜਾਵੇਗੀ। 28 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਇਹ ਸਮਾਗਮ ਗੁਰੂ ਘਰ ਵਿਖੇ ਅਤੇ ਹੋਰ ਵੀ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਚੱਲਣਗੇ। 3 ਤਰੀਕ ਨੂੰ ਦਿਨ ਸ਼ਨੀਵਾਰ ਨੂੰ ਰੈਣ ਸਵਾਈ ਕੀਰਤਨ ਹੋਵੇਗਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 21 ਸਤੰਬਰ ਤੱਕਰ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ, ਅੰਮ੍ਰਿਤ ਛਕਣ ਵਾਲੇ ਅਭਲਾਖੀ 21 ਸਤੰਬਰ ਤੱਕਰ ਹਰ ਹਾਲਾਤ ਵਿੱਚ ਆਪਣੇ ਨਾਮ ਦਰਜ ਕਰਵਾਉਣ ਦੀ ਕਿਰਪਾਲਤਾ ਕਰਨ ਅਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਸੇਵਾਦਾਰਾਂ ਦੀ ਹਾਜ਼ਰੀ ਅਤੇ ਅੰਮ੍ਰਿਤ ਅਭਲਾਖੀਆਂ ਦੇ ਸਮੇਂ ਸਿਰ ਨਾਮ ਦਰਜ ਕਰਵਾਉਣ 'ਤੇ ਹੀ ਜਿਹੜੀ ਅੰਮ੍ਰਿਤ ਸੰਚਾਰ ਦੀ ਸੇਵਾ ਹੋਵੇਗੀ ਗੁਰੂ ਘਰ ਵਿਖੇ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਹਨਾਂ ਸਮਾਗਮਾਂ ਦਾ ਜਿਹੜਾ ਵੇਰਵਾ ਹੈ ਉਹ ਨੋਟ ਕਰ ਲੈਣ। ਵਧੇਰੇ ਜਾਣਕਾਰੀ ਵਾਸਤੇ ਗੁਰੂ ਘਰ ਦੇ ਨੋਟਿਸ ਬੋਰਡ 'ਤੇ ਵੀ ਇਹ ਪ੍ਰੋਗਰਾਮ ਦਾ ਵੇਰਵਾ ਦਿੱਤਾ ਗਿਆ ਹੈ। ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਅਤੇ ਗੁਰੂ ਘਰ ਵਿਖੇ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸਮੂਹ ਸੰਗਤਾਂ ਵੱਲੋਂ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਨਾਮ ਸਿਮਰਨ, ਅਭਿਆਸ ਕੀਤੇ ਜਾਂਦੇ ਨੇ। ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਗੁਰੂ ਘਰ ਵਿਖੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਿਆ ਕਰੀਏ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਸੇਵਕ ਪਰਿਵਾਰ ਸਰਦਾਰ ਗੁਰਪ੍ਰੀਤ ਸਿੰਘ, ਬੀਬੀ ਸੰਦੀਪ ਕੌਰ, ਬੇਟਾ ਅਨਹਤ ਸਿੰਘ, ਬੇਟੀ ਮਹਿਰੀਨ ਕੌਰ, ਜੈਜਰੀਨ ਕੌਰ ਪੀ ਆਰ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਵੱਲੋਂ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਗਈਆਂ। ਗੁਰੂ ਸਾਹਿਬ ਕਿਰਪਾ ਕਰਨ, ਸੇਵਾਵਾਂ ਦਰ ਪ੍ਰਵਾਨ ਕਰ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋਹੇਲਾ ਰਾਗ ਗੌੜੀ ਦੀਪੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਘਰ ਗਾਭੋ ਸੁਹਿਲਾ ਸਿਬ੍ਰਹ ਸਿਰਜਣਹਾਰੋ। ਤੁਮ ਗਾਭੋ ਮੇਰੇ ਨਿਰਭਾਉ ਕਾ ਸੁਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਣ ਸੁਮਾਰ। ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਾਹਿਬ ਸਿਉ ਮੇਲ। ਕਰ ਕਰ ਇਹੋ ਪਾਹੁਚਾ ਸਦੜੇ ਨਿਤ ਭਵਨ, ਸਦਣ ਹਾਰ ਸਿਮਰੀਐ ਨਾਨਕ ਸੇਧਿ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਕੋਵੇ ਸੁਨੇਕ। ਬਾਬਾ ਜੈ ਘਰ ਘਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆਂ ਕੜੀਆਂ

ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਵਰੋ ਕਰੇ

ਵਸਾ ਰਾਗ ਗੌੜੇ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੇ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹੋ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੁਖ ਪਾਵ ਹੈ ਚਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਵਰ ਬਹੁ ਸੋਭ ਖੰਡ ਬ੍ਰਹਮੰਡ।

ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਬਹਿਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਰਲ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਉਟਿਆਂ ਦੇ ਉੱਠ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਚਰਨਾ ਕਮਲਾਂ ਵਿੱਚ ਅਰਦਾਸ ਜਿਹੜੀ ਬੇਨਤੀ ਹੈ ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੁਣ ਤੱਕ ਸਮੁੱਚੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ ਇਸ ਵੇਲੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਿੱਧ ਬਾਣੀ ਜਾਪ ਹੋਏ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰੱਖਿਆ ਬਖਸ਼ ਦੇਣੇ ਜੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਹੀ ਲੈ ਲੈਣੀ ਆਪ ਜੀ ਦੀ ਕਿਰਪਾ ਮਹਿਰਾਮਨ ਸਦਕਾ ਚਾਰ ਪਹਿਰ ਦੇਣਾ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ ਚਾਰ ਪਹਿਰ ਰਹਿਣ ਆਈ ਹੈ ਭਾਣੇ ਅੰਦਰ ਬਤੀਤ ਕਰਵਾਉਣੀ ਕਿਰਪਾ ਕਰਨੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ ਇਸ ਵੇਲੇ ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਪ੍ਰਕਾਸ਼ ਸਥਾਨ ਤੋਂ ਨਿੱਜ ਸਥਾਨਾਂ ਨੂੰ ਲਿਜਾਣ ਦੀ ਆਗਿਆ ਬਖਸ਼ਿਸ਼ ਕਰੋ ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾਣੇ ਕਿਰਪਾ ਕਰਨੇ ਜੰਕਸ਼ਨ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਕਬੀਰ ਜੀ ਜਾਕੈ ਹਰਸਾ ਠਾਕੁਰ ਭਾਈ ਮੁਕਤ ਅਨੰਤ ਪਕਾਰਨ ਜਾਈ ਆਪ ਕੋ ਰਾਮ ਭਰੋਸਾ ਤੋਰਾਏ ਤਵ ਕਾਉ ਕਾ ਕਵਨ ਹੋਰਾ ਰਹਾਉ ਤੀ ਲੋਕ ਜਾਕੈ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤ ਪਾਰੋ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜਾ ਵੇਖ ਦੇ ਮਤਾਰੀ ਗੌੜੀ ਕਬੀਰ ਜੀ ਬਿਨ ਸਤ ਸਤੀ ਹੋਈ ਕੈਸੇ ਨਾਰ ਪੰਡਿਤ ਦੇਖ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਦਸਨ ਹੋ ਜਬ ਲਗ ਰਸ ਤਬ ਲਗ ਨੈਨੇ ਹੋ ਰਹਾਉ ਸਨ ਸਤ ਕਰ ਜੀ ਆਪਣੈ ਸੁਰਮਏ ਕੋ ਮਿਲਨ ਸੁਪਨੈ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਨ ਕਹੇ ਕਬੀਰ ਗੌੜੀ ਕਬੀਰ ਜੀ

रे नर नाव चौड़कत बोड़ी हर्ष तोड़ बिखिया संग जोड़ी रहाओ सुर।

ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ ਅਤੇ ਉਸਦੇ ਹਿਰਦੇ ਵਿੱਚ ਇੱਕ ਐਸੀ ਕੋਮਲਤਾ ਪੈਦਾ ਹੁੰਦੀ ਹੈ ਜਿਸ ਦੀ ਬਰਕਤ ਨਾਲ

ਗੁਰਬਾਣੀ ਦਾ ਰਸ ਮਾਨਣ ਵਾਲੀਆਂ ਸ਼ਰਧਾਲੂ ਸੰਗਤਾਂ ਲਈ ਅੱਜ ਟੀ ਸੀਰੀਜ਼ ਸੁਪਰ ਕੈਸੇਟਸ ਨੇ ਇਹ ਉਪਰਾਲਾ ਕੀਤਾ ਹੈ ਕਿ ਉਸ ਮਹਾਨ ਹਸਤੀ ਦੀ ਆਵਾਜ਼ ਨੂੰ ਕਿਸੇ ਹੋਰ ਆਵਾਜ਼ ਵਿੱਚ ਰਿਕਾਰਡ ਕਰਕੇ ਸੰਗਤਾਂ ਨੂੰ ਉਹਨਾਂ ਦੇ ਗਾਏ ਹੋਏ ਸ਼ਬਦ ਸੁਣਾਏ ਜਾਣ ਉਸ ਮਹਾਨ ਹਸਤੀ ਨੂੰ ਉਹਨਾਂ ਸ਼ਬਦਾਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਜਾਵੇ ਜਿਨ੍ਹਾਂ ਦੀ ਉਹ ਮਿੱਠੀ ਆਵਾਜ਼ ਸਾਡੇ ਕੰਨਾਂ ਵਿੱਚ ਅਜੇ ਤੱਕ ਵੀ ਗੂੰਜ ਰਹੀ ਹੈ।

ਸਾਹਿਬ, ਗੋੜੀ ਸੁਖਮਨੀ ਮਹੱਲਾ ਪੰਜਵਾਂ।

0: ਸਿਮਰਨ ਕਮਲ ਵਿਗਾਸਨ
1: ਪ੍ਰਭ ਕੇ ਸਿਮਰਨ ਅਨਹਦ ਝੂਨਕਾਰ
0: ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇਜਨ ਜਿਨ ਕੋ ਪ੍ਰਭ ਮਿਆ
0: ਨਾਨਕ ਜਿਨ ਜਿਨ ਸਨੀ ਪਿਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
0: ਹਰ ਸਿਮਰਨ ਲਗ ਭੇਦ ਉਪਾਏ
1: ਹਰ ਸਿਮਰਨ ਭੇਦ ਸਿੱਧ ਜਤੀ ਦਾਤੇ
0: ਹਰ ਸਿਮਰਨ ਨੀਚੋ ਗੁਣ ਜਾਤੇ
1: ਹਰ ਸਿਮਰਨ ਧਾਰੀ ਸਭ ਧਰਨਾ
0: ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉਂ ਸਗਲ ਅਕਾਰ

0: ਗੁਣ ਚੇਤ ਪਰਾਨੀ
1: ਕਮਲ ਮੂਲ ਦੇ ਕਮਲ ਜਿਸਟਾਨੀ
0: ਜਿੰਤੂ ਸਾਜ ਸਵਾਰ ਸਿਗਾਰਿਆ
1: ਨਰ ਬਗਨ ਮੈਂ ਜਿਨੇ ਉਬਾਰਿਆ
0: ਬਾਜ ਦੁਸਤਾ ਤੁਝੇ ਪਿਆਰੇ ਦੂਤ
1: ਪਰ ਜੋਵਨ ਭੋਜਨ ਸੁਖ ਸੂਦ
0: ਮਿਲ ਪਿਆ ਉਪਰ ਸਾਖ ਸੇਨ
1: ਮੁਗ ਪਿਆ ਉਹ ਬੈਠ ਕੋ ਦੈਣ
0: ਜਿੰਤੂ ਗੁਣ ਕਛੁ ਨਾ ਬੁਝੇ
1: ਬਸ ਲੈ ਦੋ ਨਾਨਕ ਸ੍ਰੀ ਜੈ
0: ਜੈ ਪ੍ਰਸਾਦ ਕਰ ਉਪਰ ਸੁਖ ਬਸੈ
1: ਸੁਤ ਪ੍ਰਾਤ ਮੀਤ ਬੰਤਾ ਸਖਸੈ
0: ਜੈ ਪ੍ਰਸਾਦ ਪੀਵੇ ਸੀਤਲ ਜਲਾ
1: ਸੁਖਦਾਈ ਪਵਨ ਪਾਵਕ ਮੁੱਲਾ
0: ਜੈ ਪ੍ਰਸਾਦ ਭੋਗੇ ਸਬਰ ਸਾ
1: ਸਰਵ ਸਮਗਰੀ ਸੰਸਾਦ ਬਸਾ
0: ਜਿਨੇ ਹਸਤ ਪਾਪ ਕਰਨ ਨੇ ਤੇ ਰਸਨਾ
1: ਇਸੇ ਦੇ ਆਗਵਰ ਸੰਗ ਰਚਨਾ
0: ਐਸੇ ਦੋਕ ਮੋੜ ਅੰਦ ਵਿਆਪੇ
1: ਨਾਨਕ ਕਾਲ ਲਿਓ ਪ੍ਰਭ ਆਪੇ
0: ਆਤ ਅੰਦ ਜੋ ਰੱਖਨ ਹਾਰ
1: ਇਸੇ ਪ੍ਰੀਤ ਨਾ ਕਰੇ ਗਵਾਰ
0: ਜਾਕੀ ਸੇਵਾ ਨਾ ਨਿਤ ਪਾਵੇ
1: ਤਾਜੇ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਤ ਸਦਾ ਹਜੂਰੇ
1: ਤਾਕੋ ਅੰਦਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੇ ਮਾਨ
1: ਇਸੇ ਵਿਚਾਰੇ ਮੁਕਦਾ ਜਾਨ
0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰੱਖਣ ਹਾਰ ਪਾਰ
0: ਤਨ ਤਿਆ ਕੋਡੀ ਸੰਗ ਰਚੇ
1: ਸਾ ਛੋੜ ਛੂ ਸੰਗ ਮਚੇ
0: ਜੋ ਛੱਡਣਾ ਸੋ ਅਸਥਿਰ ਕਰਮਾਨੇ
1: ਜੋ ਵਣ ਸੁਖ ਦੂਰ ਕਰਾਨੇ
0: ਛੋਟ ਜਾਏ ਤਿਸ ਕਾ ਸ਼ਰਮ ਕਰੇ

0: ਸੰਗਮੁਖ ਉਜਲ ਹੋ
1: ਸਾਧ ਸੰਗਮ ਸਗਲੀ ਹੋਤ
0: ਸੰਗ ਮਿਟਿਆ ਅਭਿਮਾਨ
1: ਸਾਧਿਕ ਸੰਗ ਪ੍ਰਗਟੇ ਸੋ ਗਿਆਨ
0: ਕੇ ਸੰਗ ਬੂਜੇ ਪ੍ਰਭ ਨੇਰਾ
1: ਸਾਧ ਸੰਗ ਸਬੋਧਨ ਵੇਰਾ
0: ਕੇ ਸੰਗ ਪਾਏ ਨਾਮ ਰਤਨ
1: ਸਾਧ ਕੇ ਸੰਗ ਏਕ ਉਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੋ ਪ੍ਰਾਣੀ
1: ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧ ਕੇ ਸੰਗ ਅਗੋਚਰ ਮਿਲੇ
1: ਸਾਧ ਕੇ ਸੰਗ ਸਦਾ ਪਰਫੁੱਲ ਹੈ
0: ਸਾਧ ਕੇ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰਹਿਣ
1: ਸਾਧ ਕੇ ਸੰਗ ਮਨੋਹਰ ਬਹਿਣ
0: ਸਾਧ ਕੇ ਸੰਗ ਨਾ ਕਤੂਤ ਆਵੇ
1: ਸਾਧ ਸੰਗ ਆਸਤ ਮਨ ਪਾਵੇ
0: ਸਾਧ ਕੇ ਸੰਗ ਮਾਇਆ ਤੇ ਪੀਨ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਣ ਸਭ ਮੀਤ
1: ਸਾਧੂ ਕੇ ਸੰਗ ਮਾਂ ਪ੍ਰੀਤ
0: ਸਾਧ ਸੰਗ ਕਿਸਿਓ ਨਹੀਂ ਪੈਰ

0: ਸੁਨਿਆਈ
1: ਸਾਧ ਕੇ ਸੰਗਨਾ ਕਬੂ ਧਾਵੇ
0: ਸਾਧ ਕੇ ਸੰਗ ਸਦਾ ਸੁਭਾਵੇ
1: ਸਾਧ ਸੰਗ ਬਸਤ ਕੋ ਚਰਲੇ
0: ਸਾਧੂ ਕੇ ਸੰਗ ਅਜਰ ਸਹਿ
1: ਸਾਧ ਕੇ ਸੰਗ ਬਸੇ ਥਾਨ ਉੱਚੇ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੇ ਸੰਗ ਸਾਧ ਕੇ ਸੰਗ ਗਿਰੇ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਗੁਰਬਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ
0: ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰ
1: ਕੇ ਸੰਗ ਸੋ ਤਨ ਭਾਵੇ
0: ਜਿਸ ਤਾਂ ਦੇ ਸਭ ਕੋ ਵਰਸਾਵੇ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੇ ਸੰਗ ਸੋ ਬਾਸੁਰ ਦੇਵਾ
1: ਸਾਧੂ ਕੇ ਸੰਗ ਪਾਪ ਭਲਾਏ
0: ਸਾਧ ਸੰਗ ਅੰਮ੍ਰਿਤ ਗੁਣ ਗਾਏ
1: ਸਾਧ ਕੇ ਸੰਗ ਸਰਬ ਥਾਨ ਗਮਨ
0: ਨਾਨਕ ਸਾਧ ਕੇ ਸੰਗ ਸਭ ਦੇ ਨਾਮ
1: ਸਾਧ ਕੇ ਸੰਗ ਨਹੀਂ ਕਿਛ ਕਾਲ
0: ਦਰਸ਼ਨ ਪੇੜ ਦੋ ਦਿਨਹਾਲ
1: ਸਾਧ ਕੇ ਸੰਗ ਕਲੂਕਤ ਹਰੇ
0: ਸਾਧ ਕੇ ਸੰਗ ਨਰਕ ਪਰ ਹਰੇ
1: ਸਾਧ ਕੇ ਸੰਗ ਇਆਂ ਉਹਾਂ ਸੁਹਿਲਾ
0: ਸਾਧ ਸੰਗ ਬਿਛਰ ਕਰ ਮੇਲਾ
1: ਜੋ ਇੱਛੇ ਸੋਈ ਫਲ ਪਾਵੇ
0: ਸਾਧ ਕੇ ਸੰਗ ਨਾ ਬੈਠਦਾ ਜਾਵੇ
1: ਆਰ ਬ੍ਰਹਮ ਸਾਧ ਰਿਧ ਬਸੇ
0: ਨਾਨਕ ਉਦਰੇ ਸਾਧ ਸੁਨ ਰਸੇ
1: ਸਾਧ ਕੇ ਸੰਗ ਸੁਨੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕੇ ਸੰਗ ਨਾ ਮਨ ਤੇ ਬਿਸਰੇ
0: ਸਾਧ ਸੰਗ ਸਰ ਪਰ ਨਿਸਤਰੇ
1: ਸਾਧ ਕੇ ਸੰਗ ਲਗੇ ਪ੍ਰਭ ਮੀਠਾ
0: ਸਾਧੂ ਕੇ ਸੰਗ ਘੜ ਘੜ ਡੀਠਾ
1: ਸਾਧ ਸੰਗ ਪੇ ਆਗਿਆਕਾਰੀ
0: ਸਾਧ ਸੰਗ ਤ੍ਰਈ ਵਾਰੀ
1: ਸਾਧ ਕੇ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਪੇਟੇ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੇ
0: ਜੇ ਤਾਂ ਸੁਣਿਆ ਤੇ ਤਾਂ ਬਖਿਆਣੇ
1: ਸਾਧ ਕੀ ਉਪਮਾ ਤੈ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾ ਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ
1: ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚ

0: ਨਾਨੂ ਮੋੜ ਮੈਂ ਦੇਖੋ ਐਸਾ ਪਰਸ ਵਿਸ਼ਨ ਕੀ ਮਾਇਆ ਦੇ ਹੋਏ ਭਿੰਨ ਵੈਸ਼ਨੋ ਕਾ ਨਿਰਮਲ ਕਰਮ
1: ਕੀ ਇੱਛਾ ਨਹੀਂ ਬਾਛੇ।

कल्याण।

ਸਗਲੇ ਬਿਰਤਾਰੇ ਤਪੱਸਿਆ ਕਰੇ ਹੰਕਾਰ ਨਰਕ ਸੁਰ ਫਿਰ ਫਿਰ ਉਤਾਰ ਅਨਕ

0: ਦੁਖਨ ਆਰ ਜਕਟੇ
1: ਸੰਤ ਕੇ ਦੁਖਨ ਜਮਦੇ ਨਹੀਂ ਛੁਟੈ
0: ਦੁਖਨ ਸੁਖ ਸਭ ਜਾਏ
1: ਸੰਤ ਕੇ ਦੁਖਨ ਮੈਂ ਪਾਏ
0: ਸੰਤ ਕੇ ਦੁਖਨ ਸਮਤ ਹੋਏ ਮਲੀਨ
1: ਸੰਤ ਕੇ ਦੁਖਨ ਸੋਭਾ ਦੇਹੀਨ
0: ਸੰਤ ਕੇ ਹੱਥੇ ਕੋ ਰਾਖੇ ਨਾ ਕੋਏ
1: ਸੰਤ ਕੇ ਦੁਖਨ ਤਨ ਹਸਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸੰਸੰਗ ਨਿੰਦਕ ਭੀਤਰ ਹੈ
0: ਸੰਤ ਕੇ ਦੁਖਨ ਤੇ ਮੁਖ ਪਵੇ
1: ਸੰਤਨ ਕੇ ਦੁਖਨ ਕਾਗ ਜਿਉ ਲਵੇ
0: ਸੰਤਨ ਕੇ ਦੁਖਨ ਸਰਬ ਜੋਨ ਪਾਏ
1: ਸੰਤ ਕੇ ਦੁਖਨ ਤ੍ਰਿਜ ਜਨ ਕਰਮਾਏ
0: ਸੰਤਨ ਕੇ ਦੁਖਨ ਕ੍ਰਿਸ਼ਨਾ ਮੈਂ ਜਲੇ
1: ਸੰਤ ਕੇ ਦੁਖਨ ਸਭ ਕੁਛ ਲੈ
0: ਸੰਤ ਕੇ ਦੁਖਨ ਤੇਜ ਸਮਝਾਏ
1: ਸੰਤ ਕੇ ਦੁਖਨ ਨੀਚ ਨਿਜਾਏ
0: ਸੰਤ ਦੁਖੀ ਕਾ ਥਾਉ ਕੋ ਨਾਏ
1: ਨਾਨਕ ਸੰਤ ਪਾਵੇ ਤਾ ਹੋਏ ਭੀਗਤ ਪਾਏ
0: ਸੰਤ ਕਾ ਨਿੰਦਕ ਮਾਂ ਅਤਾਈ
1: ਸੰਤ ਕਾ ਨਿੰਦਕ ਇੰਡਿਕ ਨਾ ਪਾਈ
0: ਸੰਤ ਕਾ ਨਿੰਦਕ ਮਾਂ ਅਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ ਸਭ ਵਿਜੋਗ
0: ਸੰਤ ਕੀ ਨਿੰਦਾ ਦੋਖ ਮੇ ਦੋਖ
1: ਨਾਨਕ ਸੰਤ ਪਾਵੇ ਦਾਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ
0: ਕੇ ਦੁਖੀ ਕੋਟਾਂ ਲਾਗੇ
1: ਸੰਤ ਕੇ ਦੁਖੀ ਕੋ ਸਭ ਤਿਆਗੇ
0: ਸੰਤ ਕਾ ਦੁਖੀ ਮਾਂ ਹੰਕਾਰੀ
1: ਸੰਤ ਕਾ ਦੁਖੀ ਸਦਾ ਵਿਕਾਰੀ
0: ਸੰਤ ਕਾ ਦੁਖੀ ਜਨ ਮੈਂ ਮਰੇ
1: ਸੰਤ ਕੀ ਦੁਖਣਾ ਸੁਖ ਤੇ ਡਰੇ
0: ਸੰਤ ਕੇ ਦੁਖੀ ਕੋ ਨਾ ਹੀ ਠਾਓ
1: ਨਾਨਕ ਸੰਤ ਪਾਵੇ ਦਾ ਲੈ ਮਿਲਾਏ
0: ਸੰਤ ਕਾ ਦੁਖੀਆ ਦੇ ਬੀਚ ਤੇ ਟੂਟੇ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ
0: ਸੰਤ ਕੇ ਦੁਖੀ ਕੋ ਉਦਾਨ ਭਰਮਾਈਏ
1: ਸੰਤ ਕਾ ਦੁਖੀ ਉਜੜ ਪਾਈਏ
0: ਸੰਤ ਕਾ ਦੁਖੀ ਅੰਤਰ ਤੇ ਥੋਤਾ
1: ਜੋ ਸਾਸ ਬਿਨਾ ਮਿਰਤ ਕੀ ਲੋਤਾ
0: ਸੰਤ ਕੇ ਦੁਖੀ ਕੀ ਜੜ ਕੀ ਚਨਾਏ
1: ਆਪਣ ਬੀਜ ਆਪੇ ਹੀ ਖਾਏ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ
1: ਨਾਨਕ ਸੰਤ ਪਾਵੇ ਤਾ ਲੈ ਉਬਾਰ
0: ਸੰਤ ਕਾ ਦੁਖੀ ਉਹ ਬਿਲਾਏ
1: ਜੋ ਜਲ ਬਿਨ ਮਛਲੀ ਗੜਪੜਾਏ
0: ਸੰਤ ਕਾ ਦੁਖੀ ਭੁੱਖਾ ਨਾ ਹੀ ਰਾਜੇ
1: ਜੋ ਬਾਬ ਗਿੰਦਰ ਨੇ ਦਰਾਪੇ
0: ਸੰਤ ਕਾ ਦੁਖੀ ਛੋਟੇ ਅਕੇਲਾ
1: ਜੋ ਬਾੜ ਦਿਲ ਕੇ ਮਾਏ ਦੁਹਲਾ
0: ਸੰਤ ਕਾ ਦੁਖੀ ਧਰਮ ਤੇ ਰਹਿ
1: ਸੰਤ ਕਾ ਦੁਖੀ ਸਭ ਮਿਥਿਆ ਗਹਿਤ
0: ਕੀ ਨਿੰਦਕਾ ਤੁਰ ਹੀ ਪਿਆ
1: ਨਾਨ ਜੋ ਛਪਾਵੇ ਸੋਈ ਥਿਆ
0: ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ
2: ਸੰਤ ਕਾ ਦੁਖੀ ਕੋ ਦਰ ਕੇ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਏ
1: ਸੰਤ ਕਾ ਦੁਖੀ ਨਾ ਮਰੇ ਨਾ ਜਵਾਈਏ
0: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ
1: ਸੰਤ ਕਾ ਦੁਖ ਚਲੇ ਨਿਰਾਸਾ
0: ਸੰਤ ਕੇ ਦੁਖ ਨਾ ਤਿਸਟੇ ਕੋਏ
1: ਜੈਸਾ ਪਾਵੇ ਤੈਸਾ ਕੋਈ ਹੋਏ
0: ਭਏ ਕਿਤਨਾ ਮਿਟੇ ਕੋਏ
1: ਨਾਨ ਜਾਣੇ ਸੱਚਾ ਸੋਏ
0: ਸਭ ਕਟ ਕਿਸ ਕੇ ਓ ਕਰਨੇ ਹਾਰ
1: ਸਦਾ ਸਦਾ ਤਿਸ ਕੋ ਨਮਸਕਾਰ
0: ਕੀ ਉਸਤਤ ਕਰੋ ਦਿਨ ਰਾਤ
1: ਕਿਸੇ ਦੇ ਆਓ ਸਾਸ ਗਿਲਾਸ
0: ਸਭ ਕਿਛ ਵਰਤੇ ਤਿਸ ਕਾ ਕੀਆ
1: ਜੈਸਾ

0: ਗੁਣ ਮੈਂ ਜਾਕੋ ਪਰਮਾਏ
1: ਜਨ

0: ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਅਸਥਾਨ
1: ਸਤ ਕੇਵਲ ਪ੍ਰਧਾਨ
0: ਸਤ ਸਤ ਜਾ ਕੀ ਬਾਣੀ
1: ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਇਸੇ ਬਜਾਏ ਤਿਸੇ ਸਭ ਫਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਵਿਸਵਾਸ ਸਤ ਨਾਨਕ ਉਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤ ਜਨ ਜਨ ਜਾਗੇ ਹਿਰਦੇ ਪ੍ਰਵੇਸ਼
0: ਸਤ ਨੀਰਤ ਪੂਜੇ ਜੇ ਕੋਏ
1: ਨਾਮ ਜਪਤ ਹਕੀਕਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸਿਸ਼ਟ ਸੁ ਕਰਨੇ ਹਾਰ
1: ਅਵਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨਾ ਜਾਣੇ ਕੀਆ
1: ਨਾਨਕ ਜੋ ਤੁਸ ਪਾਵੇ ਸੋ

0: स्वामी
1: अपने कृपा जिस आप करे

0: ਉਤਾਰੋ,
1: ਜਨ ਕਬਰ ਮੈਂ ਉਤਾਰੋ,
0: ਕਰਨ ਕਾਰਨ ਸੋ ਪ੍ਰਭ ਸਮਰਥ,
1: ਦਿਰਗ ਗਾਉ ਨਾਮ ਹਰਵੰਤ,
0: ਏਕ ਸੰਚੋ ਹੋਵੇ ਭਗਵੰਤ,
1: ਸੰਤ ਜਨ ਕਾ ਨਿਰਮਲ ਮੰਤ,
0: ਏਕ ਆਸ ਰਾਖੋ ਮਨ ਮਾਏ,
2: ਸਭ ਰੋਗ ਨਾਨਕ ਮਿਟ ਜਾਏ,
0: ਇਸ ਤਨ ਕੋ ਚਾਰ ਕੁੰਡ ਉਟਕਾਵੋ,
1: ਸੋ ਤਨ ਹਰ ਸੇਵਾ ਤੇ ਪਾਵੇ,
0: ਸੁਖ ਕੋ ਨਿਤ ਪਾਛੋ ਮੀਤ,
1: ਸੁਖ ਸਾਧੂ ਸੰਗ ਪ੍ਰੀਤ,
0: ਸੁਭਾ ਕੋ ਕਰੋ ਭਲੀ ਕਰਨੀ,
1: ਸੋ ਸੁਭਾ ਬਜ ਹਰ ਕੀ ਸਰਨੀ,
0: ਅਨੇਕ ਉਪਾਵੀ ਰੋਗ ਨਾ ਜਾਏ,
1: ਰੋਗ ਮਿਟੇ ਹਰ ਔਖਦ ਲਾਏ,
0: ਹਰ ਨਿਦਾਨ ਮੈਂ ਹਰ ਨਾਮ ਨਿਦਾਨ,
1: ਜਪਨਾ ਨੰਦਰ ਕੇ ਪਰਮਾਨ,
0: ਮਨ ਪ੍ਰਬੋਧੇ ਹਰ ਕੇ ਨਾਏ,
1: ਜੈ ਦੀ ਸਤਾਵਤ ਆਵੇ ਠਾਏ,
0: ਆਪੋ ਬਿਗਨ ਨਾ ਲਾਗੇ ਕੋਏ,
1: ਜਾਗੇ ਹਿਰਦੇ ਵਸੇ ਹਰ ਸੋਏ,
0: ਕਲ ਧਾਤੀ ਠਾਠਾ ਹਰ ਨਾਉ,
1: ਸਿਮਰ ਸਿਮਰ ਸਦਾ ਸੁਭਾਉ,
0: ਕੋ ਬਿਨ ਸੇ ਪੂਰਨ ਹੋਏ ਆਸ,
1: ਭਗਤ ਪਾਏ ਆਤਮ ਪ੍ਰਕਾਸ,
0: ਕਰ ਜਾਏ ਵਸੇ ਅਵਿਨਾਸੀ,
1: ਕੋ ਨਾਨਕ ਕਾਟੀ ਜਮ ਫਾਸੀ,
0: ਤਦ ਵਿਚਾਰ ਕਹੇ ਜਨ ਸਾਚਾ,
1: ਜਨ ਮਰੇ ਸੋ ਕਾਚੋ ਕਾਚਾ,
0: ਭਗਵਨ ਮਿਟੇ ਪ੍ਰਭ ਸੇ,
1: ਆਪ ਆ ਸਨ ਗੁਰਦੇਵ,
0: ਜੋ ਤਨ ਜਨਮ ਕਾ ਹੋਏ ਉਦਾਰ,
1: ਹਰ ਸਿਮਰ ਪ੍ਰਾਣ ਉਦਾਰ,
0: ਨੇਕ ਭਾਵਨਾ ਛੁਟਨ ਹਾਰੇ,
1: ਸਿਮਰ ਸਾਸ ਵੇਦ ਵਿਚਾਰੇ,
0: ਹਰ ਕੀ ਭਗਤ ਕਰੋ ਮਨ ਲਾਏ,
1: ਮਨ ਵਾਸ਼ਨ ਨਾਨਕ ਪਰ ਪਾਏ,
0: ਸੰਨਾ ਚਾਲਸ ਤੇ ਤਨਾ,
1: ਤੂੰ ਕੇ ਲੁਟਾਵੇ ਮੂਰਖ ਮਨਾ,
0: ਸੂਤ ਮੀਤ ਕੁਟੁੰਬ ਅਰ ਬਿੰਤਾ,
1: ਇੰਦੇ ਹੋ ਤੁਮ ਪਵਨ ਸਨਾਤਾ,
0: ਰਾਜ ਰੰਗ ਮਾਇਆ ਵਿਸਤਾਰ,
1: ਇੰਦੇ ਹੋ ਕਵਣ ਛੁਟਕਾਰ,
0: ਅਸ ਹਸਤੀ ਰਥ ਅਸਵਾਰੀ,
1: ਝੂਟਾ ਡਾਬ ਝੂਟਵਾ ਸਾਰੀ,
0: ਜਿਤ ਦੀਏ ਤਿਸ ਬੂਜੇ ਨਾ ਬਿਗਾਨਾ,
1: ਨਾਮ ਸਾਰ ਨਾਮ ਕੁਸ਼ਤਾਨਾ,
0: ਗੁਰ ਕੀ ਮਤੂ ਲੈ ਇਆਨੇ,
1: ਭਗਤ ਬਿਨਾ ਵੋ ਡੁਬੇ ਸਿਆਨੇ,
0: ਹਰ ਕੀ ਭਗਤ ਕਰੋ ਮਨ ਮੀਤ,
1: ਨਿਰਮਲ ਹੋਏ ਤੁਮਾਰੋ ਜੀਤ,
0: ਚਰਨ ਕਮਲ ਰੱਖੋ ਮਨ ਮਾਏ,
1: ਜਨਮ ਜਨਮ ਕੇ ਕੀ ਵਿਖ ਜਾਏ,
0: ਆਪ ਜਪੋ ਅਵਰਾ ਨਾਮ ਜਪਾਵੋ,
1: ਸੁਣ ਕੇ ਦਰਦ ਗਤ ਪਾਵੋ,
0: ਹਾਰ ਭੂਤ ਸਤ ਹਰ ਕੋ ਨਾਉ,
1: ਸਹਿ ਸਵਾਇ ਨਾਨਕ ਗੁਣ ਗਾਉ,
0: ਗੁਣ ਗਾਵਤ ਤੇਰੀ ਉਤਰਸ ਮੈਂ,
1: ਵਿਸ ਜਾਏ ਹੋਵੇ ਵਿਖੈਲ,
0: ਹੋਏ ਅਚਿਨ ਬਸੇ ਸੁਖ ਨਾਲ,
1: ਸਾਸ ਰਾਸਾ ਨਾਮ ਸਮਾਲ,
0: ਸਾਰ ਸਿਆਨਕ ਸਗਲੀ ਮਨਾ,
1: ਸਾਰ ਸੰਗ ਪਾਵੇ ਸਚ ਤਨਾ,
0: ਹਰ ਪੂੰਜੀ ਸਚ ਕਰੋ ਬਿਹਾਰ,
1: ਨੀਆਂ ਸੁਮ ਕਰ ਗਏ ਜੈਕਾਰ,
0: ਸਰਬ ਨਿਰੰਤਰ ਇੱਕੋ ਦੇਖ,
1: ਕੋ ਨਾਨਕ ਜਾ ਕੇ ਮਸਤਕ ਲੇਖ,
0: ਇੱਕੋ ਜਪ ਇੱਕੋ ਸਾਲਾ,
1: ਇੱਕ ਸਿਮਰ ਇੱਕੋ ਮਨ ਆਏ,
0: ਇੱਕ ਉਸ ਕੇ ਗੁਣ ਗਾਓ ਅਨੰਤ,

ਬਜ਼ਾਰ ਨਾਮ ਜਪ ਲਿਆ ਨਾਨਕ ਰਿਆ ਸਰਬ ਸਮਾਏ ਸਦਾ ਕਿਰਪਾਲ ਸਰਬ ਕਟਾਕਟ ਪਾਲ।

0: ਕਿੱਥੇ ਆਪ ਸੁਣੇ ਆਰ
1: ਆਪੇ ਕਾ ਵਿਸਤਾਰ
0: ਕਿਸ ਭਾਵੇ ਤਾਂ ਸਿਸ਼ਟ ਉਪਾਏ
1: ਆਪਣੇ ਪਾਣੇ ਲੈ ਸਮਾਏ
0: ਤੇ ਵੀ ਨਹੀਂ ਕਿਛ ਹੋਏ
1: ਆਪਣ ਸੰਸਮ ਜਗਤ ਪਰੋਏ
0: ਜਾ ਕੋ ਪ੍ਰਭ ਜੂ ਆਪ ਬੁਝਾਏ
1: ਸਚਨਾਮ ਸੋਈ ਜਨ ਪਾਏ
0: ਸੋ ਸਮਰਸੀ ਤਤ ਕਾ ਬੇਤਾ
1: ਨਾਨਕ ਸਭ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੇ ਹਾਥ
1: ਦੀਨ ਦਿਆਲ ਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨ ਮਾਰੇ
1: ਸੋ ਬੁਆ ਜਿਸ ਸੁਨੋ ਵਿਚਾਰੇ
0: ਇਸ ਤਜ ਅਵਰ ਕਹਾ ਕੋ ਜਾਏ
1: ਸਭ ਸੇ ਰੇਖ ਨਿਰੰਜਨ ਰਾਏ
0: ਜੀ ਕੀ ਜੁਗਲ ਜਾ ਕੇ ਸਭ ਹਾਥ
1: ਅੰਤਰਵਾਰ ਜਾਣੇ ਸਾਧ
0: ਨਿਦਾਨ ਬਿਅਤ ਅਪਾ
1: ਨਾਨਕ ਦਾਸ ਦਾ ਬਲਿਹਾਰ
0: ਪੂਰਨ ਪੂਰ ਹੈ ਦਿਆਲ
1: ਸਭ ਉਪਰ ਹੋ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਾ ਮੇਰੇ ਹੋ ਵਿਆਪ
0: ਪਾਲੇ ਜੀਵਨ ਵੋ ਭਾਤ
1: ਜੋ ਜੋ ਰਚੇ ਤਿਸੇ ਤਿਆਗ
0: ਇਸ ਭਾਵ ਹੈ ਤਿਸ ਲੈ ਮਿਲਾਏ
1: ਬਲ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਾਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਇੱਕ ਕੇ ਨਾਏ
1: ਇਸ ਕੀ ਆਸ ਨਾ ਫਿਰਤੀ ਜਾਏ
0: ਸੇਵਕ ਕੋ ਸੇਵਾ ਬਨ ਆਈ
1: ਹੁਕਮ ਬੂਝ ਬ੍ਰਹਮਤ ਪਾਈ
0: ਇਸ ਤੇ ਉੱਪਰ ਨਹੀਂ ਵਿਚਾਰ
1: ਜਾਗੇ ਮਨ ਵਸੇ ਨਿਰੰਕਾਰ
0: ਅੰਤਰ ਧੋਰ ਪੇ ਨਿਰਵੈਰ
1: ਅੰਦਰ ਪੂਜੇ ਗੁਰ ਕੇ ਪੈਰ
0: ਏਕ ਲੋਕ ਸੁਖੀ ਹੈ ਪਰ ਲੋਕ ਸੁਹੇਲੇ
1: ਨਾਨਕ ਦਾ ਪ੍ਰਭਾਵ ਪੇ ਮੇਲੇ
0: ਸਾਹ ਸੰਗ ਮਿਲ ਕਰੋ ਆਨੰਦ
1: ਹੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ
1: ਹੁਣ ਲੰਮ ਦੇਗਾ ਕਰੋ ਉਦਾਰ
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
1: ਪ੍ਰਾਣ ਧਰਨ ਕੇ ਸੁਆਓ
0: ਆਠ ਪਹਿਰ ਪ੍ਰਭ ਭਿਖੇ ਨੇਰਾ
1: ਮਿਟੇ ਗਿਆਨ ਮਿਲਸੇ ਅੰਧੇਰਾ
0: ਸੁਣ ਉਪਦੇਸ਼ ਹਿਰਦੇ ਬਸਾਵੇ
1: ਮਾਨਿਸ਼ੇ ਨਾਨਕ ਫਲ ਪਾਵੋ
0: ਪਲਤ ਪਲਤ ਦੋ ਲੈ ਸਵਾਰ
1: ਰਾਮ ਨਾਮ ਅੰਦਰ ਉਤਾਰ
0: ਹੋਏ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੇ ਤਿਸ ਆਜ ਪ੍ਰੀਖਿਆ
0: ਮਨ ਤਨ ਨਾਮ ਜਪੋ ਲਿਵਲਾਏ
1: ਦੁਖ ਦਰਦ ਮਨ ਤੇ ਪਹੁੰਚਾਏ
0: ਸਚ ਵਪਾਰ ਕਰੋ ਵਪਾਰੀ
1: ਕਰ ਕੇ ਨਿਵੇ ਕੇ ਬਦਮਾਰੀ
0: ਏਕਾ ਟੇਕ ਰੱਖੋ ਮਨ ਮਾਏ
1: ਨਾਨਕ ਪਾ ਨਾ ਆਵੇ ਜਾਏ
0: ਇਸ ਤੇ ਦੂਰ ਕਹਾਂ ਕੋ ਜਾਏ
1: ਉਰੇ ਰੱਖ ਨਾ ਧਿਆਏ
0: ਨਿਰਪੋ ਜਪੇ ਸਗਲ ਭੋ ਮਿਟੇ
1: ਕਿਰਪਾ ਤੇ ਪ੍ਰਾਣੀ ਛੁਟੇ

0: ਤਿਸ ਜਨ ਆਪ ਬੁਝਾਏ
1: ਸਰ ਭੂਤ ਆਵਰ ਤਿਆਰਾ
0: ਸਭ ਨੇਨਾ ਪੇ ਕਨਹਾਰਾ
1: ਸਰਸ ਮਗਰੀ ਸਰਵ ਸਮਗਰੀ ਜਾਗਾ ਤਨਾ
0: ਆਪ ਜਸ ਆਪ ਹੀ ਸੁਨਾ
1: ਆਵਣ ਜਾਣੇ ਖੇਲ ਬਣਾਇਆ
0: ਆਗਿਆਕਾਰੀ ਕੀ ਨੀ ਮੈਂ
1: ਸਭ ਕੇ ਮਦ ਲਬ ਤੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹਿ
1: ਆਗਿਆ ਆਵੇ ਆਗਿਆ ਜਾਏ
0: ਜਾ ਭਾਵੇ ਤਾਂ ਲੇ ਸਮਾਏ।

0: ਕਰੋ
1: ਸਾਧ ਸੰਗਤ ਕਰੋ
0: ਹਰ ਤਨ ਕੇ ਪਰ ਲੇ ਭੰਡਾਰ
1: ਨਾਨਕ ਗੁਰਪੂਰੇ ਨਮਸਕਾਰ
0: ਕੇ ਕੁਸ਼ਲ ਸਹਿਜ ਆਨੰਦ
1: ਸਾਧ ਸੰਗਤ ਪਰਮਾਨੰਦ
0: ਨਿਵਾਰ ਉਤਾਰੇ ਜੀਓ
1: ਗੁਰ ਗੋਬਿੰਦ ਅੰਮ੍ਰਿਤ ਰਸ ਪੀਓ
0: ਚਿਤ ਵੋ ਨਰਾਇਣ
1: ਏਕ ਰੂਪ ਜਾਗੇ ਰੰਗ ਅਨੇਕ
0: ਉਪਾਦ ਮੋਦਰ ਦੀਨ ਦਿਆਲ
1: ਪੰਜਨ ਪੂਰਨ ਕਿਰਪਾਲ
0: ਸਿਮਰ ਸਿਮਰ ਨਾਮ ਬਾਰੰਬਾਰ
1: ਨਾਨਕ ਜੀ ਕਾ ਇਹ ਆਧਾਰ
0: ਉਤਮ ਸਲੋਕ ਸਾਧ ਕੇ ਬਚਨ
1: ਅਮਲੀਕ ਲਾਲੇ ਰਤਨ
0: ਸੁਮਤ ਕਮਾਵਤ ਹੋਤ ਉਧਾਰ
1: ਆਪ ਦੇ ਲੋਕੇ ਨਿਸਤਾਰ
0: ਸਫਲ ਜੀਵਨ ਸਫਲਤਾ ਕਾ ਸੰਗ
1: ਜਾਕੇ ਮੱਲਾ ਗਾ ਰੰਗ
0: ਜੇ ਸ਼ਬਦ ਅਨਾਹਦ ਵਾਜੇ
1: ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ
0: ਪ੍ਰਗਟੇ ਗੋਪਾਲ ਮਹਤ ਕੇ ਮਾਥੇ
1: ਨਾਨਕ ਉਦਰੇ ਦਿਨ ਕੇ ਸਾਥੇ
0: ਕਰਨ ਜੋਗ ਸੁਨ ਸਰਣੀ ਆਏ
1: ਹਰ ਕਿਰਪਾ ਪ੍ਰਭਾਵ ਮਿਲਾਏ
0: ਮਿਟ ਕੇ ਬੈਰ ਭੇ ਸਬਰੈ
1: ਅੰਮ੍ਰਿਤ ਨਾਮ ਸਾਧ ਸੰਗ ਲੈਣ
0: ਪ੍ਰਸੰਨ ਭੇ ਗੁਰਦੇਵ
1: ਪੂਰਨ ਹੋਏ ਸੇਵਕ ਕੀ ਸੇਵਾ
0: ਆਜ ਜਾਲ ਵਿਕਾਰ ਤੇ ਰਹਤੇ
1: ਰਾਮ ਨਾਮ ਸੁਨ ਰਸਨਾ ਕਹਤੇ
0: ਹਰ ਪ੍ਰਸਾਦ ਦਿਆ ਪ੍ਰਭ ਧਾਰੀ
1: ਨਾਨਕ ਨੀ ਬੀਜੇ ਬਿਮਾਰੀ
0: ਰੱਬ ਕੀ ਉਸਤਤ ਕਰੋ ਸਤਮੀ
1: ਸਾਵਧਾਨੇ ਕਾਗਰ ਚੀਤ
0: ਸੁਖਮਨੀ ਸੁਖ ਸਹਿਜ ਸੁਖਮਨੀ ਸਹਿਜ ਗੋਬਿੰਦ ਗੁਰਨਾਮ
1: ਜਿਸ ਮਨ ਵਸੇ ਸੋਹਗ ਨਿਧਾਨ
0: ਸਰਬ ਇੱਛਾ ਤਾ ਕੀ ਪੂਰਨ ਹੋਏ
1: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
0: ਸਭ ਤੇ ਊਚ ਪਾਏ ਅਸਥਾਨ
1: ਹੋਰ ਨਾ ਹੋਵੇ ਆਵਣ ਜਾਣ
0: ਹਰ ਧਨ ਖਾਟ ਚਲੇ ਜਨ ਸੋਏ
1: ਨਾਨਕ ਜਿਸੇ ਪ੍ਰਾਪਤ ਹੋਏ
0: ਏਮ ਸ਼ਾਂਤ ਰਿੱਧ ਨਵ ਨਿਧ
1: ਬੁੱਧ ਗਿਆਨ ਸਰਬ ਦਾ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਗਿਆਨ ਸੇ ਸੁਤਮ ਇਸਨਾਨ
0: ਚਾਰ ਪਦਾਰਥ ਕਮਲ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤਿਅ ਡੁਮਾਖੀ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਵ ਦੈ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵ ਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਪੜਾ ਕੋਈ ਜੀ ਦੈ
1: ਚੇਲੇ ਰਹਿ ਰਾਜ ਕੀ ਨਾਨਕ ਸਲਾਮਤ ਕੀ
0: ਦੇ ਸਹਿ ਟਿਕਾ ਦੇ ਤੋਸ ਜੀਵ ਦੈ ਸਹਿ ਟਿਕਾ ਦੇ ਤੋਸ ਜੀਵ ਦੈ
1: ਲੈਣੇ ਦੀ ਫੇਰ ਆਈਏ ਨਾਨਕਾ ਦੋਹੀ ਖੱਟੀਏ
0: ਜੋ ਦੁਆ ਜੁਗਤ ਸਹਿ ਸਹਿ ਕਾਇਆ ਫਿਰ ਮਲਟੀਏ
1: ਚਲੇ ਸੋ ਛਤ ਨਿਰੰਜਨੀ ਮਨ ਤਖਤ ਬੈਠਾ ਗੁਰ ਹਟੀਏ
0: ਕਰੇ ਜੇ ਗੁਰ ਫਰਮਾਇਆ ਸਿਰ ਜੋ ਬਲੂਣੀ ਚਟੀਏ
1: ਲੰਗਰ ਚਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਏ
0: ਖਰਚੇ ਦੀ ਤਕ ਸੰਮਦੀ ਆਪ ਕਹਿਦੀ ਖੈਰ ਦਪਟੀਏ
1: ਹੋ ਵੈ ਸਿਰ ਤਕ ਸੰਮਦੀ ਨੁਰ ਅਰਸੋ ਫੁਰਸੋ ਚਟੀਏ
0: ਤੁਧ ਜੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ
1: ਸੱਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਘਟੀਏ
0: ਉਤਰੀ ਗੌਰ ਨ ਪਾਲਿਓ ਘਰ ਪੀਰੋ ਗਨ
1: ਦਿਲ ਖੋਟੇ ਆਖੀ ਫਿਰਨ ਬਨ ਭਾਰ ਉਚਾਇਨ ਛੁੱਟੀਏ
0: ਜਿਨ ਆਖੀ ਸੋਈ ਕਰੈ ਜਿਨ ਤੀਨ ਕੀਤੀ ਖੱਟੀ ਨੇ ਖੱਟੀਏ ਕੌਣ ਹਾਰੇ ਕਿਨੋ ਬਟੀਏ ਕੌਣ ਹਾਰੇ ਕਿਨੋ ਬਟੀਏ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਵਾਏ ਸਾਲੀ
1: ਕਰਮ ਰਾਹ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ
0: ਸਤਿਗੁਰ ਰਾਖੇ ਸੱਚਾ ਕਰੇ ਸਬਾਦ ਹੋਵੇ ਦਰਹਾਲੀ
1: ਗੁਰ ਅੰਗਦ ਕੀ ਦੋਹੀ ਫਿਰੀ ਸਚ ਕਰਤੇ ਬੰਦ ਬਹਾਲੀ
0: ਨਾਨਕ ਆਇਆ ਪਲਟ ਕਰ ਮਲ ਤਖਤ ਸਾਹਿਬ ਬੈਠਾ ਸੈ ਡਾਲੀ
1: ਦਰ ਸੇਵੇ ਉਮਤ ਖੜੀ ਮਸਕੱਲੈ ਹੋਏ ਜੰਗਾਲੀ
0: ਦਰ ਦਰਵੇਸ ਕਸਮ ਦੇ ਨਾ ਸੱਚੇ ਬਾਣੀ ਲਾਲੀ
1: ਬਲਵੰਡ ਕੀ ਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ
0: ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਕੀ ਕਿਆਲੀ
1: ਗੁਰ ਸਿੱਖਾਂ ਕੇ ਮੁਖ ਉਜਲੇ ਮਨੁੱਖ ਥੀਏ ਪਰਾਲੀ
0: ਪਏ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਕਾਲੀ
1: ਮਾਤਾ ਕੀ ਵੀ ਸਹ ਸੋਏ ਜਿਨ ਗੋਏ ਉਠਾਲੀ
0: ਹੋਰ ਓਂ ਗੰਗ ਬਹਾਈਏ ਦੁਨਿਆਈ ਆਖੇ ਕੇ ਕਿਉਂ
1: ਨਾਨਕ ਈਸਾ ਜਗਨਨਾਥ ਕੁਛ ਹੱਦੀ ਵਹਿਣ ਵਿਰਖਿਆ
0: ਮਾਦਾਣਾ ਪਰਵਤ ਕਰ ਨੇਤਰ ਵਸ ਸਭ ਰਿੜਕੇ ਹੋਣ
1: ਚੌਦਹ ਰਤਨ ਨਿਕਾਲੇਨ ਕਰ ਆਵਾ ਗਾਉਣ ਚਿਲਕੇ
0: ਕੁਦਰਤ ਹੈ ਬੇਖਾਲਿਆ ਨ ਜਿਨ ਐਵੜ ਪਿੱਟ ਚਿੜਕੇ ਹੋਣ
1: ਲੈਣੇ ਤਰੀਨ ਛਤਰ ਸਿਰ ਅਸਮਾਨ ਕੀ ਆੜਾ ਛਿਕਿਓ ਨ
0: ਜੋਤ ਸਮਾਣੀ ਜੋਤ ਮਾਏ ਆਪ ਆਪੇ ਸੇ ਦੀ ਮਗਿਓਣ
1: ਸਿੱਖਾਂ ਪੁੱਤਰਾਂ ਕੋਪ ਕੇ ਸਭ ਉਮਤ ਵੇਖੋ ਜੋ ਕਿਓ ਨ
0: ਜਾ ਸਦੋਸ ਲੈਣਾ ਟਿਕਿਓ ਨ ਜਾ ਸਦੋਸ ਲੈਣਾ ਟਿਕਿਓ
1: ਫਿਰ
0: ਜਬ ਤਬ ਸੰਜਨ ਨਾਥ ਦੂਰ ਮੁਝ ਗੁਰੂ ਬਰਿਆ ਦਰਗੇ ਗੁਰੂ ਕੀ ਕੁਦਰਤੀ ਨੂਰ ਨਾਨਕ ਨਾਮ ਨਿਦਾਨ ਹੈ ਤੁਧ ਵਿੱਚ ਭਰਪੂਰ ਨੇੜੇ ਦਿਸੇ ਮਾਗ

0: ਖਾਡੂਰ
1: ਸੋ ਟਿੱਕਾ ਸੋ ਬਹਿਣਾ ਸੋਈ ਦੀਵਾਣ
0: ਪਿਉਦਾ ਦੇ ਜੇ ਵਿਆਹ ਪੋਤਾ ਪ੍ਰਵਾਣ
1: ਜਿਨ ਵਾਸਕ ਨੇਤਰ ਕੱਤਿਆ ਕਰ ਨਹੀਂ ਤਾਂ
0: ਸਮੁੰਦ ਬਿਰੋਲਿਆ ਕਰ ਮੇਰ ਮਦਾਨ
1: ਚੌਦਹ ਰਤਨ ਨਿਕਾਲਿਅਨ ਕੀਤੋ ਚਾੜਾਨ
0: ਘੋੜਾ ਕੀਤੋ ਸਹਿਜਦਾ ਜਦ ਕੀ ਉਹ ਬੁਲਾਣ
1: ਕਣਕ ਚੜਾਇਓ ਸਤਦਾ ਜਸ ਹੰਦਾ ਬਾਣ
0: ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਪਾਣ
1: ਸਤੋ ਖੇਤ ਜਮਾਇਓ ਸਤੋ ਛਾਵਾਣ
0: ਇੱਧਰ ਸੋਈ ਦੇਰੀ ਹੈ ਕਿ ਉਹ ਮੈਂ ਤਾਂ ਗਾਣ
1: ਚਾਰੇ ਕੁੰਡਾ ਸੁਚਿਓ ਸਮਨ ਮੈਂ ਸਦ ਪਰਵਾਨ
0: ਆਵਾ ਗੌਣ ਨਿਵਾਰਿਓ ਕਰ ਨਦਰ ਨਿਸਾਣ
1: ਉਤਰਿਆ ਅਵਤਾਰ ਲੈ ਸੋ ਪੁਰਬ ਸੁਜਾਣ
0: ਚੱਕੜ ਵਾਵ ਨਾ ਡੋਲੀ ਪਰਵਤ ਮਹਿਰਾਣ
1: ਜਾਣੇ ਬਿਰਤਾ ਜੀ ਕੀ ਜਾਣੀ ਹੋ ਜਾਣ
0: ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾ ਤੂੰ ਸੁਣ ਸੁਜਾਣ
1: ਦਾਨ ਜੋ ਸਤਿਗੁਰ ਭਾਵ ਸੀ ਸੋ ਸੱਤੇ ਦਾਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ

ਲਹਿਣਾ ਥਪਿਓ ਜੇਨ ਸਰਬ ਸਿਧੀ ਕਵ ਜਨ ਕਲ ਸੁਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਕਵ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖ ਤਰੋਵਰ ਮਵਲ ਸਰਾ ਉੱਤਰ ਦੱਖਣ ਹੈ ਪੁੱਬ ਅਰ ਪਸ਼ਚਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪਸ਼ਚਮ ਧਰੀਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕੋ

ਨਾਮ ਕਿਤ ਸੰਸਾਰ ਕਿਰਨ ਰਵ ਸੁਰੰਤਰ ਸਾਖਾ ਵਾਹਿਗੁਰੂ ਜੀਓ ਉੱਤਰ ਦੱਖਣ ਪੁਬਦੇਸ਼ ਪੱਛਮ ਜਸ ਭਾਖਾ

0: ਸਕਲ ਉਚਰੈ ਗੁਰ ਪਰਸਿਓ ਅਮਰ ਪਰਗਾਸ ਸਖਿਅਤ ਜਨਮ ਕਲੁਚਰੈ ਗੁਰ ਪਰਸਿਓ ਅਮਰ ਪਰਗਾਸ
1: ਵਾਹਿਗੁਰੂ ਜੀ ਬਾਰਿਸ ਕਰ ਦਾਹੀਨੇ ਸਿੱਧ ਸਨਮੁਖ ਮੁਖ ਹੋ ਜੋਵੇ ਰਿੱਧ ਬਸੇ ਬਵਾਂ ਜੋ ਤੀਨ ਲੁਕੰਤਰ ਮੋਹੇ ਹਿਰਦੇ ਬਸ ਆਖਿਓ ਸੇ ਰਸ ਤਿਨ ਹੀ ਜਾਤੋ ਮੁਖੋ ਭਗਤ ਉਚਰੇ ਅਮਰ ਗੁਰ ਇਤ ਰੰਗ ਰਾਤੋ ਮਸਤਕ ਨਿਸ਼ਾਨ ਸੰਚੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ ਮਸਤਕ ਨਿਸ਼ਾਨ ਸੁਰੋ ਕਰਮ ਕਲ ਜੋੜ ਕਰ ਧਿਆਇਓ ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ
2: ਚਰਨ ਤਾਂ ਪਰ ਸਕੇ ਅਥ ਚਰਨ ਗੁਰ ਅਮਰ ਪਵਲ ਰਹਿ ਹੱਥ ਤਾਂ ਪਰ ਸਕੇ ਅਥ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰ ਸਕੇ ਅਥ ਜੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕੇ ਅਥ ਨੈਣ ਗੁਰ ਅਮਰ ਪਿਖੀਜੈ ਸਰਵਣ ਤਾਂ ਪਰ ਸਕੇ ਅਥ ਸਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾ ਲੱਪਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾ ਲੱਪਣੈ

ਮਦ ਤਹਿ ਸਖਿਆਤ ਤੇ ਨਰ ਜਾਲ ਪਨੈ ਗੁਰ ਅਮਰਦਾਸ ਸੁਪ੍ਰਸੰਜਹਿ।

ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਤਿ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਸੋਠ ਰਾਗ ਵਿੱਚ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 619 ਪਰ ਸੁਸ਼ੋਭਿਤ, ਜਿਸ ਵਿੱਚ ਮਹਾਰਾਜ ਜੀ ਨੇ ਕਰਤੇ ਪੁਰਖ ਨੂੰ ਮਿਹਰਵਾਨ ਅਤੇ ਕਰਮਾਂ ਦੇ ਬੰਧਨਾਂ ਨੂੰ ਕੱਟਣ ਕਰਕੇ ਸਰਬ ਕਲਿਆਣ ਰੂਪ ਪ੍ਰਗਟ ਕੀਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਔਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖ ਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਸਾਜ ਕਰੇ ਤਨ ਖੇ

ਹੁਕਮੀ ਹੁਕਮ ਚਲਾਏ ਰਾਹੋ ਸੱਚਾ ਸਾਹਿਬ ਸੱਚ ਨਾਏ ਭਾਖਿਆ ਭਾਵ ਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ।

0: ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿਚ ਰਤਨ ਜਵਾਹਰ ਮਾਣਕ ਜੇ ਕੁਗੁਰ ਕੀ ਸਿੱਖ ਸੁਣੀ ਜਿਤ ਗੁਚਾਰੇ ਆਰ ਜਾ ਹੋਰ ਦਸੂਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹਿ ਨਾ ਸਕੈ ਕਾਲ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲਾ ਹਨੁਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
1: ਮਾਰਗ ਠਾਕ ਨਾ ਪਾਏ ਮੰਨੈ ਪਰਸਿਓ ਪ੍ਰਗਟ ਜਾਏ
0: ਮੰਨੈ ਮਾਗ ਨ ਚੱਲੈ ਪੰਥ ਮੰਨੈ ਧਰਮ ਸਿੱਧੀ ਸੰਬੰਧ
1: ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਪਾਵੈ ਮੁਖ ਦੁਆਰ ਮੰਨੈ

0: ਕੌਣ ਕੂਦ
1: ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲਖ ਦਰਿਆਓ
0: ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ
1: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੀ ਉਦਾਸ
0: ਭਗਤ ਗੁਰ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
1: ਅਸੰਖ ਸੂਰਮ ਭਗਤ ਸਾਰ ਅਸੰਖ ਮੋਲ ਲਿਵਲਾਹਿ ਤਾਰ
0: ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
1: ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਘੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਣ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਤਾ ਕੀਤਾ ਤੇਤਾ ਨਾਉ ਵਿਣਾ ਵੈ ਨਾਹੀ ਕੋ ਥਾਉ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਭਰੀਐ ਹੱਥ ਪੈਰ ਤੰਦੇ ਪਾਣੀ ਤੋਤੈ ਉਤਰਸਕੇ
1: ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਧੋਏ
0: ਮਤ ਪਾਪਾ ਕੇ ਸੰਗ ਉਹ ਤੋ ਪੈ ਨਾਵੇ ਕੇ ਰੰਗ
1: ਉਨੀ ਪਾਪੀ ਆਖਣ ਨਾ ਹੀ ਕਰ ਕਰ ਕਰਨਾ ਲਿਖ ਲੈ ਜਾਹੋ
0: ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਓ ਜਾਓ
1: ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ
0: ਸੁਨਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਲਾਓ
1: ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ
0: ਸਤ ਆਠ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਛਾਓ
1: ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ
0: ਸਿਰਤੀ

0: ਸਹਿਸ ਠਾਰਹਿ ਕਹਿਣ ਕਤੇਬਾ ਸਲੂ ਇਕ ਧਾਤ
1: ਲਿਖੇ ਹੋਏ ਵਿਨਾਸ
0: ਨਾਨਕ ਵੱਡਾ ਆਖੀਐ ਆਪੇ ਜਾਣੇ ਆਪ
1: ਇਹਦੀ ਸੁਰਤ ਨਾ ਪਾਈਆ
0: ਨਦੀਆ ਤੈ ਵਾਹ ਪਵੈ ਸਮੁੰਦ ਨਾ ਜਾਣੀਐ ਹੈ
1: ਸਾ ਸੁਲਤਾਨ ਗੇਰਾ ਸੇਤੀ ਮਾਲ ਤਨ
0: ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣ ਵਿਸਰੈ ਹੈ
1: ਅੰਤ ਨਾ ਕਰਨੇ ਦੇ ਨਾਂਤ
0: ਅੰਤ ਨਾ ਵੇਖਣ ਸੁਣਨ ਨਾਂਤ ਅੰਤ ਨਾ ਜਾਪੇ ਕਿਆ ਮਨ ਮੰਤ
1: ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ
0: ਅੰਤ ਕਾਰਨ ਕੀਤੇ ਬਿਲਲਾਹੇ ਤਾ

0: ਜਾਣਿਆ ਆਪ ਨਾਨਕ ਨਦਰੀ ਕਰਮੀ ਦਾਤ
1: ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
0: ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ
1: ਕਿਤੇ ਬੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰ ਖਾਈ ਖਾਏ
0: ਕਿਤੇ ਅਦੂ ਭੁਖ ਸਦ ਮਾਰੇ ਪੈਦਾ ਤੇਰੀ ਦਾਤਾਰ
1: ਲਾਸੀ ਪਾਣੇ ਹੋਏ ਔਰ ਆਪ ਨਾ ਸਕੇ ਕੋਈ
0: ਜੇ ਕੋ ਖਾਏ ਕਾ ਆਖਣ ਪਾਏ ਉਹ ਜਾਣੇ ਜੇ ਤੀਆਂ ਮਖਾਏ
1: ਜਾਣੇ ਆਪੇ ਦੇ ਆ ਕੇ ਸੇਵੇ ਕਈ
0: ਇਸ ਨੂੰ ਬਖਸ਼ੇ ਸਿਫਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁਲ ਵਪਾਰ ਅਮੁਲ ਵਪਾਰੀ ਅਮੁਲ ਭੰਡਾਰ
0: ਅਮੁਲ ਆਵੇ ਅਮੁਲ ਜਾਹੇ ਅਮੁਲ ਭਾਏ ਅਮੁਲ ਸਮਾਹੇ
1: ਅਮੁਲ ਧਰਮ ਅਮੁਲ ਦੀਵਾਨ ਅਮੁਲ ਤੁਲ ਅਮੁਲ ਪਰਵਾਨ
0: ਅਮੁਲ ਬਖਸ਼ੀਸ ਅਮੁਲ ਨਿਸ਼ਾਨ ਅਮੁਲ ਕਰਮ ਅਮੁਲ ਫੁਰਮਾਨ
1: ਅਮੁਲੋ ਅਮੁਲ ਆਖਿਆ ਨਾ ਜਾਏ ਆਖ ਆਖ ਰੇ ਲਿਵਲਾਏ
0: ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ
1: ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ
0: ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ
1: ਆਖੇ ਦਾਨ ਫਾਕੇ ਦੇ ਫਾਕੇ ਸੁਨਰ ਮੁੰਜਨ ਸੇਵ
0: ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਹੇ
1: ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ
0: ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ
1: ਜੇ ਕੋ ਆਖੇ ਬੁੱਲ ਵਿਗਾ ਤਾਂ ਲਿਖਿਆ ਸਿਰਫ ਗਾਵਾ ਰਾ ਗਾਵਾ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ
1: ਵਾਜੇ ਨਾਥ ਨੇਕ ਸੰਕਾ ਕਿਤੇ ਵਾਵਨ ਹਾਰੇ
0: ਕਿਤੇ ਰਾਗ ਪਰਿਸਿਓ ਕਹੀਨ ਕਿਤੇ ਗਾ

0: ਧਰਮ ਦੁਆਰੇ
1: ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ
1: ਗਾਵੇ ਇੰਦ ਇਦਾ ਸੁਨ ਬੈਠੇ ਦੇਵਤਿਆਂ ਦਰ ਨਾਲੇ
0: ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਪਰਨਖੀ ਸਰ ਜੁਗ ਜੁਗ ਵੇਦਾ ਨਾਲੇ
1: ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮਚ ਪਿਆਲੇ
0: ਗਾਵਨ ਰਤਨ ਉਪਾਏ ਤੇਰੇ ਅੱਠ ਸਤੀਰਤ ਨਾਲੇ
1: ਗਾਵੇ ਜੋਤ ਮਹਾ ਬਲਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਵਰ ਪੰਡਾ ਕਰ ਕਰ ਰੱਖੇ ਤਾਰੇ
1: ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ
0: ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਵਿਚਾਰੇ
1: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
0: ਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੂੰ ਪਾਈ
0: ਕਰ ਵੇਖੇ ਕੀਤਾ ਆਪਣਾ ਜੁਤਿਸ ਦੀ ਵਡਿਆਈ
1: ਜੋਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸਗਲ ਜਮਾਤੀ ਮਨ ਜੀਤਾ ਜਗ ਜੀਤ
0: ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਮੁਕਤ ਗਿਆਨ ਦਾ ਭੰਡਾਰਨ ਘਟ ਘਟ ਵਾਜੇ
0: ਨਾਦ ਨਾਥ ਨਾਥੀ ਸਭ ਜਾਕੀ ਰਿਸਿਧ ਅਵਰਾ ਸਾਧ
1: ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆਵੇ ਭਾਗ
0: ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ

0: ਛੁਟੇ ਸੰਸਾਰ
1: ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ
0: ਰਾਜੀ ਰੁਤੀ ਤਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਤਿੱਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ
0: ਸੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼
1: ਕੇਤੇ ਵਰਮੇ ਘਾਟ ਘੜੀਐ ਰੂਪ ਰੰਗ

0: ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸਾਹਿਬ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋ ਪ੍ਰਸਾਦ ਚਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹੀਂ ਜਹ
2: ਰੂਪ ਰੰਗ ਅਨੇਕ ਪੇ ਕੋ ਕਹਿ ਨ ਸਕਤ ਕਹਿ
1: ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹੀ ਜੈ
2: ਕੋਟ ਇੰਦਰ ਇੰਦਰਾਣ ਸਹਿ ਸਹਾਣ ਗਣੀ ਜੈ
1: ਪਵਣ ਮਹੀਪ ਸੁਰ ਨ ਰਸੁਰ ਨੇਤ ਨੇਤ ਬੰਤ੍ਰਣ ਕਹਿ
2: ਤੈ ਸਰਣ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ
1: ਭੁਜੰਗ ਪ੍ਰਿਆਤ ਛੰਦ ਨਮਸਤੁੰ ਅਕਾਲੇ ਨਮਸਤੁੰ ਕਿਰਪਾਲੇ
3: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
3: ਨਮਸਤੰਗ ਅਕਾਏ ਨਮਸਤੰਗ ਅਜਾਏ
1: ਨਮਸਤੰਗ ਅਗੰਜੇ ਨਮਸਤੰਗ ਅਪੰਜੇ
2: ਨਮਸਤੰਗ ਅਨਾਮੇ ਨਮਸਤੰਗ ਅਡਾਮੇ
1: ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ
2: ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ
1: ਨਮਸਤੰਗ ਅਜੀਤੇ ਨਮਸਤੰਗ ਅਪੀਤੇ
2: ਨਮਸਤੰਗ ਅਵਾਹੇ ਨਮਸਤੰਗ ਅਡਾਹੇ
1: ਨਮਸਤੰਗ ਅਨੀਲੇ ਨਮਸਤੰਗ ਅਨਾਦੇ
2: ਨਮਸਤੰਗ ਅਛੇਦੇ ਨਮਸਤੰਗ ਅਗਾਦੇ
1: ਨਮਸਤੰਗ ਅਗੰਜੇ ਨਮਸਤੰਗ ਪੰਜੇ
2: ਨਮਸਤੰਗ ਉਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋ ਏਕੈ ਨਮਸਤੰਗ ਅਨੇਕੈ
2: ਨਮਸਤੰਗ ਪੂਤੇ ਨਮਸਤੰਗ ਜੁਪੇ
1: ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ
2: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ
2: ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ
1: ਨਮਸਤੰਗ ਨਿਰਦੂਤੇ ਨਮਸਤੰਗ ਅਭੂਤੇ
2: ਨਮਸਤੰਗ ਅਲੋਕੇ ਨਮਸਤੰਗ ਸੁਕੇ
1: ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ
2: ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ
1: ਨਮਸਤੰਗ ਅਗਾਹੇ ਨਮਸਤੰਗ ਅਬਾਹੇ
2: ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ
2: ਨਮਸਤੰਗ ਰੰਗੇ ਨਮਸਤੰਗ ਪੰਗੇ
1: ਨਮਸਤੰਗ ਅਗਮੇ ਨਮਸਤਸਤਰਮੇ
2: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਅਜਾਤੇ ਨਮਸਤੰਗ ਅਪਾਤੇ
2: ਨਮਸਤੰਗ ਅਮਜਬੇ ਨਮਸਤਸਤ ਅਜਬੇ
1: ਅਦੇਸੰਗ ਅਦੇਸੇ ਨਮਸਤੰਗ ਅਪੇਸੇ
2: ਨਮਸਤੰਗ ਰਦਾਮੇ ਨਮਸਤੰਗ ਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ
2: ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ
2: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸਤ ਦੇਵੈ ਨਮਸਤੰਗ ਅਭੇਵੈ
2: ਨਮਸਤੰਗ ਜਨਮੇ ਨਮਸਤੰਗ ਸੁਭਨਮੇ
1: ਨਮੋ ਸਰਬ ਗੌਨੇ ਨਮੋ ਸਰਬ ਪੌਨੇ
2: ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲ ਕਾਲੇ ਨਮਸਤਸ ਦਿਆਲੇ
2: ਨਮਸਤੰਗ ਵਰਣੇ ਨਮਸਤੰਗ ਮਰਣੇ
1: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
2: ਨਮੋ ਸਰਬ ਧੰਦੇ ਨਮੋ ਸਦ ਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ
2: ਨਮਸਤੰਗ ਰਹੀਮੇ ਨਮਸਤੰਗ ਗਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ।

0: ਭਜੰਗ ਭਜਿਆ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ
1: ਨਮੋ ਦੇਵ ਦੇਵੇ ਅਪੇਖੀਏ ਪੇਵੇ
0: ਨਮੋ ਕਾਲ ਕਾਲੇ ਨਮੋ ਸਰਬ ਪਾਲੇ
1: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ
0: ਅਨੰਗੀ ਅਨਾਥੇ ਨਰਸੰਗੀ ਪਰਮਾਤੇ
1: ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਨਮੋ ਚੰਦਰ ਚੰਦਰੇ ਨਮੋ ਪਾਨ ਪਾਨੇ
1: ਨਮੋ ਗੀਤ ਗੀਤੇ ਨਮੋ ਦਾਨ ਦਾਨੇ
0: ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ
1: ਨਮੋ ਪਾਨ ਪਾਨੇ ਨਮੋ ਬਾਦ ਬਾਦੇ
0: ਅਨੰਗੀ ਅਨਾਮੇ ਸਮਸਤੀ ਸਰੂਪ
1: ਪਰਭੰਗੀ ਪਰਮਾਤੇ ਸਮਸਤੀ ਵਿਭੂਤੇ
0: ਕਲੰਕੰ ਬਿਨਾਨੇ ਕਲੰਕੀ ਸਰੂਪ
1: ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ
0: ਨਮੋ ਜੋ ਜਗੇਸ਼ਵਰੰ ਪਰਮ ਸਿੱਧੇ
1: ਨਮੋ ਰਾਜ ਰਾਜੇਸ਼ਵਰੰ ਪਰਮ ਹਿਰਦੇ
0: ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ
1: ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
0: ਅਪੇਖੀ ਅਪਰਮੀ ਅਭੋਗੀ ਅਭੁਗਤੇ
1: ਨਮੋ ਜੋਗ ਜੋਗੇਸ਼ਵਰੰ ਪਰਮ ਜੁਗਤੇ
0: ਨਮੋ ਨਿਤ ਨਾਰਾਇਣੇ ਕਰੂਰ ਕਰਮੇ
1: ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ
0: ਨਮੋ ਰੋਗ ਹਰਤਾ ਨਮੋ ਰਾਗ ਰੂਪੇ
1: ਨਮੋ ਸਾਹ ਸਾਹ ਨਮੋ ਪੂਪ ਪੂਪੇ
0: ਨਮੋ ਦਾਨ ਦਾਨੇ ਨਮੋ ਮਾਨ ਮਾਨੇ
1: ਨਮੋ ਰੋਗ ਰੋਗੇ ਨਮੋ ਸੰਗ ਸਨਾਨੰ
0: ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ
1: ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰੰ
0: ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰੰ ਸਦਾ ਸਚਿਦਾਨੰਦ ਸਰਬੰ ਪ੍ਰਣਾਸੀ
1: ਅਨੂਪੇ ਅਰੂਪੇ ਸਮਸੁ ਨਿਵਾਸੀ
0: ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਪਰਮ ਪਰਮ ਪਰਮੇਸ਼ਵਰੰ ਪੁਰੋਸ਼ ਪਾਲੰ
1: ਸਦਾ ਸਰਬਦਾ ਸਿਧਾਤਾ ਦਿਆਲੰ
0: ਅਸ਼ੇਦੀ ਅਭੇਦੀ ਅਨਾਮੰਗ ਅਕਾਮੰ
1: ਸਮਸਤ ਪਰਾਜੀ ਸਮਸਤ ਸਦਾਮੰ
0: ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ
1: ਪ੍ਰਭੂ ਹੈ ਜੂ ਹੈ ਦੇਸ ਹੈ ਅਭੇਸ ਹੈ
0: ਭਜੰਗ ਭਜਿਆ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ
1: ਨਮੋ ਸਰਬ ਮਾਨੇ ਸਮਸਤੀ ਨਿਧਾਨੇ
0: ਨਮਸਤੋ ਨਿਰਨਾਥੇ ਨਮਸਤੋ ਪਰਮਾਥੇ
1: ਨਮਸਤੋ ਗੰਜੇ ਨਮਸਤੋ
0: ਨਮਸਤੰ ਅਕਾਲੇ ਨਮਸਤੰ ਅਪਾਲੇ
1: ਨਮੋ ਸਰਬ ਦੇਸੇ ਨਮੋ ਸਰਬੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ
1: ਨਮੋ ਸਾਹ ਸਾਹੇ ਨਮੋ ਮਾਹ ਮਾਹੇ
0: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
1: ਨਮੋ ਰੋਖ ਰੋਖੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੈ ਨਮੋ ਸਰਬ ਭੋਗੈ
1: ਨਮੋ ਸਰਬ ਜੀਤੰ ਨਮੋ ਸਰਬ ਪੀਤੰ
0: ਨਮੋ ਸਰਬ ਗਿਆਨੰ ਨਮੋ ਪਰਮ ਤਾਨੰ
1: ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ
0: ਨਮੋ ਸਰਬ ਦਿਰਸੰ ਨਮੋ ਸਰਬ ਕਿਰਸੰ
1: ਨਮੋ ਸਭ ਰੰਗੇ ਤ੍ਰਿਭੰਗੀ ਅਨੰਗੇ
0: ਨਮੋ ਜੀਵ ਜੀਵੰ ਨਮੋ ਬੀਜ ਬੀਜੇ
1: ਅਖੀਜੇ ਅਬੀਜੇ ਸਮਸੰਗ ਪ੍ਰਸੀਜੇ
0: ਕਿਰਪਾਲੰ ਸਰੂਪੇ ਕੋ ਕਰਮੰਗ ਪ੍ਰਣਾਸੀ
1: ਸਦਾ ਸਰਬਦਾਰਿਦ ਸਿੱਧੰ ਨਿਵਾਸੀ
0: ਚਰਪਟ ਸ਼ਾਂਤ ਪ੍ਰਸਾਦ ਅੰਮ੍ਰਿਤ ਕਰਮੇ ਅਵ੍ਰਿਤ ਧਰਮੇ
1: ਅਖਲ ਜੋਗੇ ਅਚਲ ਭੋਗੇ
0: ਅਚਲ ਰਾਜੇ ਅਟਲ ਸਾਜੇ
1: ਅਖਲ ਧਰਮੰਗ ਲਾ ਕਰਮੰਗ
0: ਸਰਬੰਗ ਦਾਤਾ ਸਰਬੰਗ ਗਿਆਤਾ
1: ਸਰਬੰਗ ਪਾਨੇ ਸਰਬੰਗ ਮਾਨੇ
0: ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ
1: ਸਰਬੰਗ ਭੁਗਤਾ ਸਰਬੰਗ ਜੁਗਤਾ
0: ਸਰਬੰਗ ਦੇਵੰ ਸਰਬੰਗ ਭੇਵੰ
1: ਸਰਬੰਗ ਕਾਲੇ ਸਰਬੰਗ ਪਾਲੇ
0: ਰੂਆਲ ਸ਼ਾਂਤ ਪ੍ਰਸਾਦ ਆਦ ਰੂਪ ਅਨਾਦ ਮੂਰਤਾ ਜੋਨ ਪੁਰਖ ਅਪਾਰ
1: ਸਰਮਾਤਮਾ ਦੇਵ ਭੇਵਾਦ ਉਦਾਰ
0: ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਰ।

0: ਭੇਸ ਜਾ ਕਰ ਰੂਪ ਰੇਖ ਨਾ ਰਾਗ
1: ਦਿਸਾ ਵਿਸਾ ਹੋਏ ਫੈਲੇ ਰਾਗ
0: ਨਾਮ ਕਾਮ ਵਿਹੀਨ ਪੇਖ ਤਾਮ ਹੂ ਨਾ ਜਾਏ
1: ਸਰਮਾਨ ਸਰਬਤਰ ਮਾਨ ਸਦੈ ਮਨ ਤਾਹੇ
0: ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ

0: ਕਰ ਜਨਮ ਮਰਨ ਬਿਹੀਨ
1: ਚੱਕਰ ਬਕਰ ਫਿਰੇ ਚਤਰ ਚੱਕ ਮਾਨੀ ਪੁਰਤੀਨ
0: ਲੋਕ ਚੌਦਹ ਕੇ ਬਿਖੈ ਜਗ ਜਾਪੈ ਜੇ ਜਾਪ
1: ਆ ਦੇਵ ਨਾਦ ਮੂਰਤ ਆਪਿਓ ਸਭੇ ਦੇ ਤਾਪ
0: ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ
1: ਸਰਬ ਸਚਿਓ ਸਿਮਭੰ ਗਣ ਭੰਜਨ ਹਾਰ
0: ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ
1: ਧਰਮ ਦਾਨ ਸੋ ਪਰਮ ਰਹਿਤ ਭੂਤ ਲਗ ਭੇਸ
0: ਅੰਗ ਰਾਗ ਨਾ ਰੰਗ ਜਾਕੈ ਜਾਤ ਪਾਤ ਨਾ ਨਾਮ
1: ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇ ਕਾਮ
0: ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ
1: ਗਰਭ ਗੰਜਨ ਸਰਬ ਭੰਜਨ ਆਦ ਰੂਪ ਸੂਤ
0: ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ
1: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
0: ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ
1: ਸਰਬ ਸਾਸਤ ਨਾ ਜਾਣੀ ਜੇ ਰੂਪ ਰੰਗ ਰੇਖ
0: ਪਰਮ ਵੇਦ ਪੁਰਾਣ ਜਾ ਕੇ ਨੇਤ ਭਗਤ ਨਿਤ
1: ਸਿਮਰਤ ਪੁਰਾਣ ਸਾਧ ਸਰਨਾਮ ਵਿਵੋ ਚਿਤ
0: ਮਤ ਪਰਸ਼ਨ ਤਪ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ
1: ਆਸਨ ਅਪੰਗੀ ਉਪਮਾ ਅਨੰਗ
0: ਅਨਪਉ ਪ੍ਰਕਾਸ਼ ਨਿਸ ਦਿਨ ਅਨਾਸ

0: ਸਰਬਾ ਬਨਾਟੇ ਬਾਟੇ
1: ਚਾਚਰੀ ਸ਼ਾਂਤਾ ਪ੍ਰਸਾਦ

0: ਆਸ਼ੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ
1: ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ
0: ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ
1: ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
0: ਚਤਰ ਚੱਕਰ ਪਾਸੈ ਚਤਰ ਚੱਕਰ ਵਾਸੈ
1: ਚਤਰ ਚੱਕਰ ਮਾਨਿਐ ਚਤਰ ਚੱਕਰ ਦਾਨਿਐ
0: ਚਾਚਰੀ ਛੰਦ ਨਾ ਸਤਰੇ ਨਾ ਮਿੱਤਰੈ ਨਾ ਪਰ ਮੰਗ ਨਾ ਪਿੱਤਰੈ
1: ਨਾ ਘਰ ਮੰਗ ਨਾ ਗਾਏ ਜਨ ਮੰਗ ਜਾਏ
0: ਨਾ ਚਿੱਤਰੇ ਨਾ ਮਿੱਤਰੈ ਪਰੇ ਹੈ ਪਵਿੱਤਰ।

0: ਤੂੰ ਸਦਾ ਸੱਚ ਸੰਭਾਲੇ।
1: ਇਹੋ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ,
0: ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ,
1: ਐਸਾ ਕੰਮ ਮੁੱਲੇ ਨਾ ਕੀਚੇ ਜਿਤ ਅੰਤ ਪਛੋਤਾਈਏ,
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ,
1: ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ,
0: ਅਗਮ ਅਗੋਚਰਾ ਤੇਰਾ

0: ਪਾਇਆ,
1: ਕਹਿ ਨਾਨਕ ਤੂੰ ਸਦਾ ਜਮ ਹੈ ਤੇਰਾ ਅੰਤ ਨਾ ਪਾਇਆ।
0: ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ।
0: ਜੀ ਜੰਤ ਸਭ ਤੁਧ ਪਾਏ ਇੱਕ ਵੇਖ ਪਰਸਨ ਆਇਆ,
2: ਲਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ।
0: ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ।
2: ਭਗਤਾ ਕੀ ਚਾਹ ਨਿਰਾਲੀ ਚਾਲਾ ਨਿਰਾਲੀ, ਭਗਤਾ ਕੇਰੀ ਵਿਖ ਮਾਰਗ ਚਲਣਾ।
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
2: ਕਨਿਓ ਟਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ।
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ,
2: ਕਹੇ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ।
0: ਜਿਉ ਤੂੰ ਚਲਾਏ ਤਿਵ ਚਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
2: ਜਿਵ ਤੂੰ ਚਲਾਏ ਤਿਵੇ ਚਲੇ ਜਿਨਾ ਮਾਰਗ ਪਾਵੇ,
0: ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ।
2: ਜਿਸਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਪਾਵੇ।
0: ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਿਵੇ ਚਲਾਵੇ।
2: ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ।
0: ਇਹੋ ਤਿੰਨ ਕੇ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ,
2: ਇੱਕ ਫਿਰੇ ਕਨੇਰੇ ਕਰੇ ਗਲਾ ਗਲੀ ਕਿਨੇ ਨਾ ਪਾਇਆ।
0: ਕਹੇ ਨਾਨਕ ਸ਼ਬਦ ਸੁਹੇਲਾ ਸਤਿਗੁਰੂ ਸੁਣਾਇਆ,
2: ਪਵਿੱਤਰ ਹੋਏ ਸੇ ਜਨਾ ਜਿਨੀ ਹਰ ਧਿਆਇਆ।
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
2: ਪਵਿੱਤਰ ਮਾਤਾ ਪਿਤਾ ਕੁਟੁੰਬ ਸਹਿਤ ਸਿਓ ਪਵਿੱਤਰ ਸੰਗਤ ਸਭਾਇਆ।
0: ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
2: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
0: ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਸਾ ਨਾ ਜਾਏ,
2: ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ।
0: ਸਹਸੇ ਜਿਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ,
2: ਮੰਤ ਹੋਵੋ ਸ਼ਬਦ ਲਾਗੋ ਹਰ ਸਿਉ ਰੋਚਿਤ ਲਾਏ।
0: ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸਹਸਾ ਇਬ ਜਾਏ,
2: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਾਂ ਮੇਲੇ ਤਿਨੀ ਜਨਮ ਜਿਵੇ ਹਾਰਿਆ।
0: ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ,
2: ਵੇਦਾਂ ਮੇ ਨਾਮ ਉਤਮ ਸੋ ਸੁਨੇ ਨਾਹੀ ਫਿਰੇ ਜਿਉ ਬੇਤਾਲਿਆ।
0: ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
2: ਜਿਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
0: ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ,
2: ਜਨਮ

0: ਸ਼ਬਦ ਰਤ ਜਿਨ ਮਨ ਲਾਗਾ ਇਹੋ ਹੋਆ ਸਮਾਓ,
1: ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
1: ਸ਼ਬਦ ਰਤਨ ਹੈ ਹੀਰਾ ਜਿਤ ਜੜਾਓ,
0: ਸ਼ਿਵ ਸਕਤ

0: ਜਿਸਨੂੰ ਸਿਰ ਸੋਪੀ ਹੈ ਵਿੱਚੋ ਆਪ ਜਾਏ,
1: ਜਿਸਦਾ ਜੋਤਿਸ ਮਿਲ ਰਹਾ ਹੈ ਹਰ ਵਸੇ ਮਨ ਆਏ,
0: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ।

0: ਸੁਣਾਇਓ
1: ਵੈਸ ਕੇਨੀ ਭਾਰੋ ਮਾਪਤ ਸਿੱਧ ਸਨਾਤ ਸਨੰਤਨ ਧਿਆਇਓ
0: ਧਿਆਨ ਤਰੋ ਤੇ ਕੋ ਮਨ ਮੈਂ ਜੈ ਕੋ ਮਿਤੋਲ ਸਭੈ ਜਗ ਛਾਇਓ
1: ਵੇਦ ਪੁਰਾਨ ਕਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਛਾਰੇ
0: ਭੇਦ ਨਾ ਪਾਇ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ
1: ਨਾ ਰੂਪ ਨਾ ਰੇਖ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ
0: ਆਦ ਨਾਦ ਅਗਾਦ ਪੈਖਤ ਵੈਗ

0: ਪਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਪ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ ਜਲਥਲ ਮਈਅਲ ਕੀਓ ਪਸਾਰਾ
1: ਆਦ ਪੁਰਖ ਅਵਗਤ ਤੇ ਬਿਨਾਸੀ ਲੋਕ ਚਤੁਰਦਾ ਜੋਤ ਪ੍ਰਕਾਸੀ
0: ਹਸਤ ਕੀਟ ਕੇ ਬੀਜ ਸਮਾਨਾ ਰਾਵ ਰੰਖ ਜੈ ਇਕਸਰ ਜਾਨਾ
1: ਅਦਵੈ ਲਖ ਪੁਰਖ ਅਵਗਾਮੀ ਸਭ ਕਟ ਕਟ ਕੇ ਅੰਤਰ ਜਾਮੀ
0: ਅਲਖ ਰੂਪ ਅਛੇ ਅਨਪੇਖਾ ਰਾਵ ਰੰਖ ਜੈ ਰੂਪ ਨਾ ਰੇਖਾ
1: ਬੰਚੇ ਸਭੂ ਤੇ ਨਿਆਰਾ ਆਦ ਪੁਰਖ ਦਵੈ ਅਵਕਾਰਾ
0: ਬੰਚੈਨ ਜੇ ਜਾਤ ਨਾ ਪਾਤਾ ਸਤਰ ਮਿਤਰ ਜੇ ਤਾਤ ਨਾ ਮਾਤਾ
1: ਸਭ ਤੇ ਦੂਰ ਸੁਬੰਧੇ ਨੇਰਾ ਜਲਦਲ ਮਈਅਲ ਜਾਏ ਬਸੇਰਾ
0: ਅਨੰਦ ਰੂਪ ਅਨਾਹਦ ਬਾਣੀ ਚਰਨ ਸਰਨ ਜੇ ਬਸਤ ਭਵਾਨੀ
1: ਬ੍ਰਹਮਾ ਬਿਸਨੰਦ ਨਹੀਂ ਪਾਇਓ ਨੇਤ ਨੇਤ ਮੁਖ ਚਾਰ ਬਤਾਇਓ
0: ਤਿੰਦਰ ਪਿੰਦਰ ਬਣਾਏ ਬ੍ਰਹਮਾ ਰੁਦ੍ਰ ਪਾਏ ਖਪਾਏ
1: ਲੋਕ ਚਤੁਰਦਸ ਖੇਲ ਰਚਾਇਓ ਬਹੁਰ ਆਪ ਹੀ ਬੀਚ ਮਿਲਾਇਓ
0: ਦੇ ਫਰਿੰਦ ਪਾਰਾ ਗੰਧਰਵ ਜਚ ਰਚੇ ਸੁਬਚਾਰਾ
1: ਪੋਤ ਪਵੇਖ ਭਵਾਨ ਕਹਾਣੀ ਕਟ ਕਟ ਕੇ ਪਟ ਪਟ ਕੀ ਜਾਨੀ
0: ਆਤਮਾ ਜੇ ਜਾਤ ਨਾ ਪਾਤਾ ਏਕ ਰੰਗ ਕਾਹੂ ਨਹੀਂ ਰਾਤਾ
1: ਸਰਬ ਜੋਤ ਕੇ ਬੀਚ ਸਮਾਨਾ ਸਭੂ ਸਰਬ ਠੋਰ ਪਹਿਚਾਨਾ
0: ਨਾਮ ਹੈ ਤਨਕਾਲ ਸਰੂਪਾ ਅਲਖ ਪੁਰਖ ਅਵਗ

0: ਮਹੱਲਾ ਪੰਜਵਾਂ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸੈ ਸਗਲ ਜਹਾਨ ਕਹੋ ਬੇਨਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰੇ ਦੇ ਨਿਭਾਏ ਰਹਾਉ ਸਰਬ ਵਿਆਪਤ ਪੂਰਨ ਤਨੀ ਜਾ ਕੀ ਸੋਭਾ ਘਟ ਘਟ ਬਣੀ
1: ਜਿਸ ਸਿਮਰਤ ਹੋ
0: ਸੂਕੇ ਹਰੇ ਜਿਸ ਸਿਮਰਤ

0: ਸਾਥ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ
1: ਲਾਏ ਜੋੜੀ ਗੁਰਮੁਖ ਬੈਸੋ ਸਫਾ ਬਿਛਾਏ
0: ਪਾਸਾ ਢਾਲੋ ਵੀਰ
1: ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਲਹਿ ਲਾਗੇ ਪੀਰ ਰਹਾਓ
0: ਧਰਮ ਤੁਮ ਚੌਪੜ ਸਾਜੋ ਸਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮਾਤ ਪਿਤਾ ਹਮ ਬਾਰਿਕ ਤੇਨ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉਚੇ ਤੇ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ ਜਾਨੀ। ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ। ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕੁਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ, ਦੇਖ ਤੇਗ ਫਤਿਹ ਬਿਰਧ ਕੀ ਪੈ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ।

ਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਹੋਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਧਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਪਵਾਹੇ।

ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸਤਿਗੁਰੂ ਜੀ ਉਹ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ, ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ, ਨਾਮ ਸਿਮਰਨ ਅਭਿਆਸ, ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ, ਬੇਅੰਤ ਬਾਣੀਆਂ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀ ਉਹ ਪੜ੍ਹੀਆਂ ਗਈਆਂ ਹਨ। ਆਪ ਜੀ ਨੇ ਕਿਰਪਾਲਤਾ ਕਰਨੀ, ਭੁੱਲ ਚੁੱਕ ਦੀ ਖਿਮਾ ਬਖਸ਼ਿਸ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ

ਨਿਤਿਨ ਕੌਰ ਸੁਪਤਨੀ ਸਿਮਰਨਜੀਤ ਸਿੰਘ ਪੰਨੂ ਸਤਿਗੁਰੂ ਜੀਓ ਤਿੰਨਾਂ ਪਰਿਵਾਰਾਂ ਵੱਲੋਂ ਆਪਣੇ ਬੇਟੇ ਆਪ ਜੀ ਦੇ ਸਨਮੁਖ ਸਤਿਗੁਰੂ ਜੀਓ ਸਹਿਰਾਜ ਸਿੰਘ ਦੇ ਜਨਮਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀਓ ਕਿਰਪਾਲਤਾ ਕਰਨੀ ਸਤਿਗੁਰੂ ਬੱਚੇ ਨੂੰ ਤੰਦਰੁਸਤੀ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਲਮੇਰੀ ਆਰਜਾ ਦੀ ਦਾਤ ਬਖਸ਼ਿਸ਼ ਕਰਨੀ ਸਤਿਗੁਰੂ ਜੀਓ ਸਮੂਹ ਪਰਿਵਾਰ ਨੂੰ ਆਪਣੇ ਦਰੋਂ ਘਰੋਂ ਸੁੱਖ ਸ਼ਾਂਤੀ ਆਪਸੀ ਪ੍ਰੇਮ ਇਤਫਾਕ ਸਹਿਜ ਬਖਸ਼ਿਸ਼ ਕਰਨਾ ਸਤਿਗੁਰੂ ਜੀ ਨਾਮ ਬਾਣੀ ਅਭਿਆਸ ਗੁਰਸਿੱਖੀ ਸਿਦਕ ਬਖਸ਼ਣਾ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਤੇਗ ਗੁਰਵੀਰ ਸਿੰਘ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਕਿਰਪਾਲਤਾ ਕਰਨੀ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਬਖਸ਼ੋ ਸਤਿਗੁਰੂ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਦੀ ਸੇਵਾ ਕੀਤੀ ਸਤਿਗੁਰੂ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾਲਤਾ ਸਮੂਹ ਸੰਗਤ ਦੀ ਅਰਦਾਸ ਸਤਿਗੁਰੂ ਸ਼ੁਭ ਮਨੋਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਸੁਰਿੰਦਰ ਸਿੰਘ ਤਥਾ ਸਮੂਹ ਪਰਿਵਾਰ ਨੂੰ ਬੱਚਿਆਂ ਨੂੰ ਸਤਿਗੁਰੂ ਆਪਣੇ ਦਰਕਰ ਦੀਆਂ ਅੰਮ੍ਰਿਤ ਵੇਲੇ ਦੀਆਂ ਸੇਵਾਵਾਂ ਬਖਸ਼ਿਸ਼ ਕਰੀ ਰੱਖਣੀਆਂ ਸਤਿਗੁਰੂ ਜੀ ਆਪ ਜੀ ਕਰੋ ਕਿਰਪਾਲਤਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਹਉ ਅਪਰਾਧੀ ਗੁਣ ਹੈਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਆਰ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮਖੋਰ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਨੇਮ ਅਤੇ ਪ੍ਰੇਮ ਸਹਿਤ ਹਾਜ਼ਰੀਆਂ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਸਤਿਗੁਰਾਂ ਨੇ ਆਪਣੀ ਚਰਨ ਸ਼ਰਨ ਦੇ ਵਿੱਚ ਸਾਨੂੰ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਅਸਥਾਨਾਂ 'ਤੇ ਹਰ ਸ਼ਨੀਵਾਰ ਅਤੇ ਐਤਵਾਰ ਸਵੇਰੇ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਨਾਮ ਸਿਮਰਨ ਅਭਿਆਸ ਹੁੰਦੇ ਹਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਔਰ ਅੱਜ ਤਕਰੀਬਨ 9 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਪ੍ਰਭ ਮਿਲਣੇ ਕਾ ਚਾਓ ਸੰਸਥਾ ਵੱਲੋਂ ਜੋ ਨਾਮ ਸਿਮਰਨ ਅਭਿਆਸ ਸਮਾਗਮ ਪ੍ਰਾਰੰਭ ਹੋਏ ਹਨ, ਜੋ ਮੰਗਲਵਾਰ ਤੱਕ ਚੱਲਣਗੇ, ਤਕਰੀਬਨ 9 ਵਜੇ ਤੋਂ ਲੈ ਕੇ ਸਵੇਰੇ ਅਤੇ ਸ਼ਾਮ ਦੇ 8 ਵਜੇ ਤੱਕ ਸਮਾਗਮਾਂ ਦੇ ਵਿੱਚ ਜਿਹੜਾ ਹੈ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰੋ ਜੀ। ਆਓ ਹੁਣ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਆਸਾ ਜੀ ਦੀ ਵਾਰ ਦੇ ਰੂਪ ਦੇ ਵਿੱਚ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੱਚਾ ਸਾਹਿਬ ਇੱਕ ਤੂੰ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚਾ ਤਿੰਨੀ ਸੱਚ ਕਮਾਇਆ, ਸਤਿਗੁਰੂ ਮਿਲੇ ਸੱਚ ਪਾਇਆ, ਜਿਨ ਕੈ ਹਿਰਦੇ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ।

ਲਾਈਐ ਕੂੜਾ ਲਾਲਚ ਛੱਡੀਐ ਹੋਏ ਕਮਲਕ ਧਿਆਈਐ ਪਲਤੇ ਵੇਹ ਪਾਈਐ ਜੇ ਮੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜ

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਬੜੇ ਪਿਆਰ ਦੇ ਨਾਲ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਨੂੰ ਸਰਵ ਕਰ ਰਹੇ ਹੋ। ਆਓ ਹੁਣ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਰਵਿੰਦਰ ਸਿੰਘ ਜੀ ਅਗਲੇ ਸਮੇਂ ਵਾਸਤੇ ਕੀਰਤਨ ਦੀ ਹਾਜ਼ਰੀ ਭਰਨਗੇ ਜੀ। ਸੁਦਾਸਰਾਂ ਦੀ ਭੁੱਲਾਂ ਗਲਤੀ ਦੇਖਿਆ ਬਖਸ਼ਿਸ਼ ਕਰਨੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Cornelius.
1: Right.

ਕਿਉਂ ਮੰਦਾ ਆਖੀਐ ਚਿਤ ਜੰਮੈ ਰਾਜਾਨ। ਭੰਡੋ ਹੀ ਭਾਂਡੇ ਉਪਜੈ ਭੰਡੈ ਬਾਜ ਨਾ ਕੋਏ, ਨਾਨਕ ਭੰਡਾ ਬਾਰਾ ਏ ਕੋ ਸੱਚਾ ਸੋਏ।

ਮੁੜ ਜਗ ਲਗਾ ਚਕਲੀ ਜਿਤ ਲਖ ਸਮੈ ਪਾਏ ਹੋਰ ਮਤ ਤਸਨੂੰ ਅਗਲੀ ਵਜਬ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਹਿਰ ਤੇ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿ ਮੋਹ ਭਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈ ਐਸਾ ਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ।

ਦਾਸ ਸਦਾ ਕੁਰਬਾਨੀ। ਬੋਲਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਾਏ, ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾ ਬਹਿਤਾਏ, ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀ ਜੋਤ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ, ਜਪੀਆਂ, ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਅਤੇ ਗਵਾਹੀ ਦੇਖ ਕੇ ਐਡਿਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੇ ਨੂੰ ਧਰਮੇ ਸੀਸ ਦਿੱਤੇ, ਬੰਦ ਬੰਦ ਘਟਾਏ, ਕੋਪਰੀਆਂ ਲੁਹਾਈਆਂ, ਚਰਖੀਆਂ ਅਤੇ ਚੜੇ ਤਨਾਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿੰਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਜੀ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਨਾਮ ਚਿੱਤੇ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗ ਟਲ ਧਰਮ ਕਾ ਜੈਕਾਰ। ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ, ਮਤ ਉੱਚੀ, ਮਤ ਪਾਦਾ ਰੱਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ, ਨਿਤਾਣੇ ਤਾਣ, ਨਿਉਟਿਆਂ ਦੇ ਓੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ, ਆਪ ਜੀ ਦਾ ਕੁਟਾਨ ਕੁਟਾਨ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ, ਸਜੇ ਦੀਵਾਨਾਂ ਵਿੱਚ ਆਸਾ ਦੀ ਵਾਰ ਦੇ ਕੀਰਤਨ ਹੋਏ ਉਪਰੰਤ 6 ਪੌੜੀਆਂ ਨਨਸਾ ਦੇ ਬਾਣੀ ਜਾਪ ਹੋਏ, ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਸੇਵਾਵਾਂ ਨਿਭਾਉਂਦਿਆਂ, ਜਾਣੇ ਅਣਜਾਣੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤ ਰਿਖਿਆਂ ਬਖਸ਼ ਦੇਣੇ ਜੀ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪ ਜੀ ਨੇ ਸ਼ੁੱਧ ਬਾਣੀ ਦੇ ਗਾਇਨ ਕਰਾਉਣੇ ਕਿਰਪਾ ਕਰਨੇ ਦਾਤਾ ਜੀ। ਉਹ ਪੜ੍ਹੀ ਸੁਣੀ ਬਾਣੀ ਦੇ ਭਾਵ ਸਮੁੱਚੀਆਂ ਸੰਗਤਾਂ ਦੇ ਹਿਰਦੇ 'ਚ ਉਸਾਰਨਾ, ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ, ਪਰਿਵਾਰਾਂ ਵਿੱਚ ਆਪਸੀ ਪਿਆਰ, ਮੇਲ ਮਿਲਾਪ, ਸਿੱਧ ਭਰੋਸਾ ਬਣਾਈ ਰੱਖਣਾ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀ ਦਰ ਪ੍ਰਵਾਨ ਕਰਨੇ, ਤਿਲਫੁਲ ਭੇਟਾਂ ਮਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ, ਸਿੱਧਕ ਭਰੋਸਾ, ਨਾਮ ਬਾਣੀ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ, ਸੇਵਾ ਸਿਮਰਨ ਅਤੇ ਬਾਣੀ ਪੜ੍ਹਨ ਦਾਤਾਂ ਬਖਸ਼ਿਸ਼ ਕਰਨੀਆਂ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ, ਸਰਦਾਰ ਅਰਵਿੰਦਰ ਸਿੰਘ ਜੀ, ਬੀਬੀ ਪ੍ਰਭਜੀਤ ਕੌਰ, ਬੇਟੀ ਹਰਲੀਨ ਕੌਰ ਅਤੇ ਬੇਟਾ ਗੁਰਵੀਰ ਸਿੰਘ, ਸਮੂਹੇ ਸੇਵਕ ਪਰਿਵਾਰ ਵੱਲੋਂ ਦਾਤਾ ਜੀ ਆਪ ਜੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ। ਪਰਿਵਾਰ ਦੇ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ। ਆਪ ਜੀ ਦੇ ਚਰਨ ਪਰਸ਼ਗਨ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾਵਾਂ ਲਈਆਂ ਗਈਆਂ, ਕੀਤੀਆਂ ਸੇਵਾਵਾਂ ਥਾਏ ਪੌਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਡਕ ਦੂਰ ਕਰਨੇ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭ ਦਾ ਚੱਲਿਆ ਕਦਮ ਕਦਮ ਲੇਖੇ ਚੱਲਣਾ, ਪਰਿਵਾਰ ਵੱਲੋਂ ਆਪਣੇ ਕਿਰਤ ਕਮਾਈ ਵਿੱਚੋਂ ਆਪ ਜੀ ਲਈ ਸੁੰਦਰ ਪਛਾਕੇ ਭੇਟਾ ਕੀਤੇ ਗਏ ਹਨ, ਆਪ ਜੀ ਨੇ ਅੰਗੀਕਾਰ ਕੀਤੇ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਦੀ ਕੀਤੀ ਸੇਵਾ ਥਾਂ ਪਾਉਣੇ ਖਜ਼ਾਨੇ ਭੰਡਾਰੇ ਭਰਪੂਰ ਕਰਨੇ, ਕਾਲ ਕੰਡਕ ਦੂਰ ਕਰਨੇ। ਇਸ ਵੇਲੇ ਕਿਰਪਾ ਕਰੋ, ਪਵਿੱਤਰ ਹੁਕਮਾਂ ਬਖਸ਼ਿਸ਼ ਕਰਕੇ ਆਏ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ 'ਚ ਤਿਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ,
ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ,

ਮਾਨਸ ਕੀ ਗਤ ਏਹੀ ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਦੇ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਦੀ ਆਰੰਭਤਾ ਜੋ ਗੁਰੂ ਘਰ ਵਿਖੇ ਕੱਲ੍ਹ ਰੋਜ਼ ਤੋਂ ਹੋਈ ਹੈ, ਅੱਜ ਦੂਜੇ ਦਿਨ ਦੇ ਸਮਾਗਮ ਦੀ ਆਰੰਭਤਾ ਹੁਣ ਤਕਰੀਬਨ ਗੁਰੂ ਘਰ ਵਿਖੇ ਮੇਨ ਹਾਲ ਦੇ ਵਿੱਚ ਹੋ ਜਾਵੇਗੀ, ਜਿਸ ਦੇ ਵਿੱਚ ਸਤਿਕਾਰਯੋਗ, ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਤਿੰਨਾਂ ਵੱਲੋਂ ਵਰਸਾਏ ਹੋਏ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਤਰਮਾਲਾ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਕੀਰਤਨ, ਕਵੀਸ਼ਰੀ, ਢਾਡੀ ਵਾਰਾਂ, ਨਾਮ ਸਿਮਰਨ ਅਭਿਆਸ, ਅਕਥ ਕਥਾ ਸਮਾਗਮ ਦੇ ਵਿੱਚ ਹਾਜ਼ਰੀ ਭਰਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਸੇ ਤਰ੍ਹਾਂ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਮੇਨ ਹਾਲ ਦੇ ਵਿੱਚ ਇਸ ਦੀ ਆਰੰਭਤਾ ਹੋਵੇਗੀ। 12:30 ਵਜੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਤੋਂ ਬਾਅਦ ਫਿਰ ਦੁਬਾਰਾ ਲਗਾਤਾਰ ਇਹ ਪ੍ਰੋਗਰਾਮ ਜਿਹੜਾ ਹੈ ਕੰਟੀਨਿਊ 8 ਵਜੇ ਤੱਕ ਚੱਲੇਗਾ। ਕੱਲ੍ਹ ਵੀ ਇਸੇ ਤਰ੍ਹਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ, ਅਤੇ ਪਰਸੋਂ ਵੀ ਮੰਗਲਵਾਰ ਵਾਲੇ ਦਿਨ ਵੀ ਇਸੇ ਤਰ੍ਹਾਂ ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਗੁਰੂ ਘਰ ਵਿਖੇ ਆਉਣ ਵਾਲੇ ਦਿਹਾੜੇ ਜੋ ਮਨਾਏ ਜਾ ਰਹੇ ਨੇ, 24 ਤਰੀਕ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, ਅਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ 25-26 ਸਤੰਬਰ ਅਤੇ 25-26 ਸਤੰਬਰ ਸ਼ਾਮ ਦੇ ਦੀਵਾਨ ਦੇ ਵਿੱਚ, ਅਤੇ ਐਤਵਾਰ 27 ਤਰੀਕ ਨੂੰ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਕਰਨਗੇ, ਅਤੇ ਗੁਰੂ ਘਰ ਵਿਖੇ 28 ਸਤੰਬਰ ਤੋਂ ਲੈ ਕੇ 4 ਅਕਤੂਬਰ ਤੱਕ ਸਾਲਾਨਾ ਅਖੰਡ ਕੀਰਤਨੀ ਸਮਾਗਮ ਦੀ ਆਰੰਭਤਾ ਹੋਵੇਗੀ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਅੱਜ ਦੇ ਅੰਮ੍ਰਿਤ ਵੇਲੇ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸੇਵਕ ਪਰਿਵਾਰ, ਸਰਦਾਰ ਅਰਵਿੰਦਰ ਸਿੰਘ ਜੀ, ਬੀਬੀ ਪ੍ਰਭਜੋਤ ਕੌਰ ਸਮੂਹ ਪਰਿਵਾਰ ਵੱਲੋਂ, ਕਾਕਾ ਗੁਰਵੀਰ ਸਿੰਘ ਅਤੇ ਬੱਚੀ ਹਰਲੀਨ ਕੌਰ ਸਮੁੱਚੇ ਪਰਿਵਾਰ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰ ਵੱਲੋਂ ਜਿਸ ਇਸ ਭਾਵਨਾ ਕਰਕੇ ਸੇਵਾਵਾਂ ਕੀਤੀਆਂ ਪਰਿਵਾਰ ਜੀ, ਸਤਿਗੁਰੂ ਜੀ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਜੋ ਹਫ਼ਤਾਵਾਰੀ ਪ੍ਰੋਗਰਾਮ ਜੋ ਗੁਰੂ ਘਰ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਉਹ ਪਿਛਲੇ ਹਾਲ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੀ ਪਾਠ ਦੀ ਆਰੰਭਤਾ ਹੋਵੇਗੀ। ਸਾਰੀਆਂ ਸੰਗਤਾਂ ਨੇ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਪੁੱਲਾਂ ਚੁੱਕਾਂ ਦੇ ਖੇਮਾ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਆਓ ਗੁਰਮੁਖ ਪਿਆਰਿਆਂ ਪਾਸੋਂ ਅਗਲਾ ਸਰਵਣ, ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਪਰਮ ਪੂਜਨੀਕ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਆਪ ਜੀ ਗੁਰਬਾਣੀ ਦਾ ਕੀਰਤਨ ਅਰਦਾਸ ਸਤਿਗੁਰ ਦਾ ਪਾਵਨ ਹੁਕਮਨਾਮਾ ਸਰਵਣ ਕਰ ਰਹੇ ਸੀ। ਹੁਣ ਜੋ ਆਪਣਾ ਚਾਰ ਦਿਨ ਦਾ ਗੁਰਦੁਆਰਾ ਬ੍ਰਹਮ ਲਿਨੀਕਾ ਚਾਓ ਬ੍ਰਹਮ ਗਿਆਨ ਯੂਨੀਵਰਸਿਟੀ ਰੌਲੀ ਰੋਡ ਮੋਗਾ, ਉੱਥੋਂ ਦੇ ਸਿਖਿਆਰਥੀਆਂ ਵੱਲੋਂ, ਮਹਾਂਪੁਰਖਾਂ ਵੱਲੋਂ, ਸਿਡਨੀ ਦੀ ਸਮੂਹ ਸੰਗਤ ਵੱਲੋਂ, ਗੁਰੂ ਘਰ ਦੀ ਸਮੂਹ ਪ੍ਰਬੰਧਕ ਕਮੇਟੀ, ਸਾਰੇ ਗੁਰੂ ਘਰ ਦੇ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ 19 ਤਰੀਕ ਤੋਂ 22 ਤਰੀਕ ਤੱਕ ਇਹ ਸਿਮਰਨ ਅਭਿਆਸ ਕੈਂਪ, ਕਥਾ ਕੀਰਤਨ ਕਵੀਸ਼ਰੀ ਢਾਡੀ 12 ਕੱਲ੍ਹ ਤੋਂ ਚੱਲ ਰਿਹਾ ਪ੍ਰੋਗਰਾਮ। ਆਓ ਹੁਣ ਜਿਹੜਾ ਆਪਣਾ ਸਮਾਂ 2:11 ਤੱਕ, ਪੌਣੇ ਕੁ 2 ਘੰਟੇ ਬਾਕੀ ਨੇ, ਇਹਦੇ ਅੰਦਰ ਆਪਾਂ ਜੋ ਗੁਰਬਾਣੀ ਦੇ ਅੰਦਰ ਆਪਾਂ ਨੂੰ ਹੁਕਮ ਕੀਤਾ ਗਿਆ

ਮਾਉਣ ਦਾ ਯਤਨ ਕਰੀਏ। ਹੁਣ ਗੁਰਮੁਖ ਪਿਆਰੇ ਆਪਾਂ ਨੂੰ ਜੋ ਪਾਤਸ਼ਾਹ ਦੀ ਬਾਣੀ ਦਾ ਬਚਨ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ, ਉਹ ਆਪਾਂ ਨੂੰ ਸਰਵਣ ਕਰਾਉਣਗੇ। ਨਾਲ ਦੀ ਨਾਲ ਸਾਰੀ ਸੰਗਤ ਨੂੰ ਬੇਨਤੀ ਆ, ਜਿਨ੍ਹਾਂ ਨੇ ਗੁਰੂ ਕਾ ਲੰਗਰ ਪਾਣੀ ਛਕ ਲਿਆ, ਸਾਰੀ ਸੰਗਤ ਗੁਰੂ ਕੇ ਦਰਬਾਰ ਦੇ ਅੰਦਰ ਪਾਤਸ਼ਾਹ ਦੇ ਸਨਮੁਖ ਆਪਾਂ ਆ ਕੇ ਬੈਠੀਏ ਅਤੇ ਰਲ ਮਿਲ ਕੇ ਆਪਣੇ ਜੀਵਨ ਦਾ ਲਾਹਾ ਲਈਏ। ਜੋ ਹੁਕਮ ਆਪਾਂ ਨੂੰ ਪ੍ਰਾਣੀ ਤੋਂ ਆਇਓ ਲਾਹਾ ਲੈਣ, ਲੱਗਾ ਕਿਤਕ ਫੱਕੜੇ ਸਾ ਮੁਕਦੀ ਚੱਲੀ ਰਹਿਣ। ਲਾਹਾ ਕੀ ਆ? ਭਜੋ ਗੋਬਿੰਦ ਭੂਲ ਮਤ ਜਾਹੋ, ਮਾਣਸ ਜਨਮ ਕਾ ਇਹੀ ਲਾਹੋ। ਸਾਰਿਆਂ ਨੂੰ ਬੇਨਤੀ ਆ, ਸਮਾਂ ਕੱਢ ਕੇ ਆਪਾਂ ਆਏ ਹਾਂ, ਇੱਕ ਇੱਕ ਸਵਾਸ ਦੀ, ਇੱਕ ਇੱਕ ਮਿੰਟ ਦੀ, ਇੱਕ ਇੱਕ ਸਕਿੰਟ ਦੀ ਬੜੀ ਕੀਮਤ ਆ, ਉਹਨੂੰ ਆਪਾਂ ਹੋਰ ਕੀਮਤੀ ਬਣਾਈਏ। ਜਦੋਂ ਸਤਿਗੁਰ ਦੀ ਹਜ਼ੂਰੀ 'ਚ ਬੈਠ ਕੇ ਅਸੀਂ ਪਰਮਾਤਮਾ ਦੀ ਯਾਦ ਦੇ ਅੰਦਰ ਸਮਾਂ ਗੁਜ਼ਾਰਦੇ ਹਾਂ, ਇਹ ਸਾਰਿਆਂ ਤੋਂ ਆਪਣਾ ਕੀਮਤੀ ਸਮਾਂ ਬਣਦਾ। ਆਓ ਗੁਰਮੁਖ ਪਿਆਰਿਆਂ ਨੂੰ ਬੇਨਤੀ ਹੈ, ਜਿਨ੍ਹਾਂ ਦੀ ਡਿਊਟੀ ਆ, ਭਾਈ ਬਖਸ਼ੀਸ਼ ਸਿੰਘ ਜੀ, ਅਕਾਸ਼ ਸਿੰਘ ਜੀ ਸਟੇਜ 'ਤੇ ਸਜੀਏ ਜੀ। ਆਪਾਂ ਫਿਰ ਕਰੀਏ ਗੁਰਮੰਤਰ ਦਾ ਅਭਿਆਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪਾਂ ਜੋ ਸਵਾਸ ਗ੍ਰਾਸ ਸਿਮਰਨ ਅਭਿਆਸ ਕਰਦੇ ਹਾਂ, ਇਸ ਦੀ ਜੋ ਯੁਗਤੀ ਹੈ, ਤਰੀਕਾ ਹੈ, ਵਿਧੀ ਹੈ, ਉਹ ਕਿਰਪਾ ਕਰਕੇ ਸਰਵਣ ਕਰ ਲਓ। ਜਦੋਂ ਸਵਾਸ ਅੰਦਰ ਜਾਂਦਾ ਹੈ ਤਾਂ ਉਦੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ। ਇਸ ਨੂੰ ਆਪਣੇ ਸਰਵਣਾ ਰਾਹੀਂ ਧਿਆਨ ਨਾਲ ਸੁਣਨਾ ਹੈ, ਫਿਰ ਥੋੜ੍ਹਾ ਜਿਹਾ ਰੁਕ ਕੇ ਉਸ ਤੋਂ ਬਾਅਦ ਜਦੋਂ ਸਵਾਸ ਬਾਹਰ ਆਉਂਦਾ ਹੈ ਤਾਂ ਗੁਰੂ ਸ਼ਬਦ ਦਾ ਉਚਾਰਨ ਕਰਨਾ ਹੈ ਔਰ ਇਸ ਨੂੰ ਧਿਆਨ ਨਾਲ ਸੁਣਨਾ ਹੈ। ਔਰ ਕਿਰਪਾ ਕਰਕੇ ਆਪਣੇ ਨੇਤਰ ਬੰਦ ਰੱਖਣੇ ਹਨ। ਦੂਸਰਾ ਬੇਨਤੀ ਹੈ, ਜਿਹੜੀ ਪਿੱਛੇ ਸੰਗਤ ਬੈਠੀ ਹੈ ਉਹਨਾਂ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਆਪਾਂ ਥੋੜ੍ਹਾ ਥੋੜ੍ਹਾ ਅੱਗੇ ਆ ਜਾਈਏ ਤਾਂ ਹੋਰ ਵੀ ਬਹੁਤ ਵਧੀਆ ਹੋਏਗਾ। ਬੇਨਤੀ ਪ੍ਰਵਾਨ ਕਰਨਾ ਜੀ। ਸੋ ਸਾਰੇ ਮਿਲ ਕੇ ਇੱਕ ਲੈਅ ਵਿੱਚ ਆਪਾਂ ਚੱਲਣਾ ਹੈ ਜੀ। ਸੋ ਕਰੋ ਜੀ ਕਿਰਪਾ। ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru Va Guru Va Guru Va Guru Va Guru Va

वाहगुरु वाहगुरु वाहगुरु वाहगुरु वाह

Guru Vah, Guru Vah, Guru Vah, Guru Vah, Guru.

0: गुरु वाह गुरु वाह गुरु वाह गुरु वाह गुरु
1: वाह
0: गुरु

0: Guru Va Guru Va Guru Va Guru
1: Va
0: Guru Va Guru Va Guru

0: Guru, va. Guru,
1: va.
0: Guru, va. Guru, va. Guru, va. Guru.

ਗੁਰਮੁਖ ਪਿਆਰਿਓ, ਹੌਲੀ ਹੌਲੀ ਆਪਾਂ ਮਨ ਨੂੰ ਸਹਿਜ 'ਚ ਲੈ ਕੇ ਜਾਣਾ ਹੈ। ਆਵਾਜ਼ ਨੂੰ ਘੱਟ ਕਰਦੇ ਹੋਏ ਹੌਲੀ ਹੌਲੀ ਮੁੱਖ ਤੋਂ ਬੋਲਣਾ ਬੰਦ ਕਰ ਦੇਣਾ ਹੈ, ਲੇਕਿਨ ਨਾਲ ਹੀ ਨੇਤਰ ਜ਼ਰੂਰ ਬੰਦ ਰੱਖਣੇ ਹਨ, ਇਹ ਨਹੀਂ ਆਪਾਂ ਜਲਦੀ ਖੋਲ੍ਹਣੇ। ਔਰ ਸਵਾਸਾਂ ਦੇ ਨਾਲ ਮਿਲ ਕੇ ਸਵਾਸ ਅੰਦਰ ਨੂੰ ਜਾ ਰਿਹਾ ਹੈ ਤਾਂ ਵਾਹੇ ਮਹਿਸੂਸ ਕਰਨਾ ਹੈ, ਸਵਾਸ ਬਾਹਰ ਨੂੰ ਆ ਰਿਹਾ ਹੈ ਤਾਂ ਗੁਰੂ ਮਹਿਸੂਸ ਕਰਨਾ ਹੈ, ਔਰ ਨੇਤਰ ਬੰਦ ਰੱਖਣੇ ਹਨ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਣੇ ਬਹੁਤ ਉੱਤਮ ਭਾਗ ਨੇ ਜੋ ਸਾਡੇ ਪਿਤਾ ਪਰਮੇਸ਼ੁਰ ਉਸ ਵਾਹਿਗੁਰੂ ਜੀ ਨੇ ਆਪਾਂ ਨੂੰ ਕਲਯੁੱਗ ਦੇ ਸਮੇਂ ਦੇ ਵਿੱਚ ਇਹ ਮਾਨਸ ਜਨਮ ਬਖਸ਼ਿਸ਼ ਕੀਤਾ, ਇੱਕ ਰਤਨ। ਉਸ ਵਕਤ ਜਦੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ